ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ, ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ, ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਣਾ ਸੋ ਕਰ ਰਹਿਆ।

ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ। ਕਿਤੇ ਤੇਰੇ ਰਾਗ ਭਰੀ ਸਿਉ ਕਹੀ ਐ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਤ ਪੜਨ ਰਖੀ ਸੂਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆ ਮਨ ਮੋਹਨ, ਸੁਰਗ ਮਾਸ਼ੋ ਪਿਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ

ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵਡ ਆਪ ਤੇਵਡ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰਹ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ ਪੁਰਖਾ।

ਸਾਧੁ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ।

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਵਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰਿਐ ਸਭ ਬੈਰਨ ਕਉ ਆਜ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹਿ ਸ਼ਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਉਬਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੇ ਹਉ ਰੱਛਾ ਰਾਖ ਲੇਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ

ਸਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ।

ਵਾ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋ

दुख कने कोई न जाने तुमरा अंत ऊचे ते ऊ।

ਵਾਹਿਗੁਰੂ ਜੀ ਕਾ ਖਾਲਸਾ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਏ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਧਿਆਵਾ ਤਾਂ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜੀਵਨ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਾਪੀਆਂ ਜਾਪੀਆਂ ਜਿਹੜਾ ਨਾਮ ਜਪਿਆ ਵਣ ਛਕਿਆ ਦੇਈ ਚਲਾਈ ਤੇ ਵਾਹੀ ਦੇਹ ਕੇ ਡਿੱਟ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਜ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸਹੀ ਦਿੱਤਾ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਦੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਦਰਜ ਬੋਲੋ ਜੀ ਵਾਹਿਗੁਰੂ ਪਹਿਲਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਚੰਦ ਰੱਖਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਸ਼ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਮੂੰਗੇ ਜੁਗ ਜੁਗ ਠਾਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਦੇ ਸਰਦਾਰ ਸ਼ਾਹੀ ਦਰਦਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਸੰਭਾਲ ਦਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਤ ਭਾਵੇ ਤਾਣੇ ਰਾਸ ਇਹ ਗੀਵਨ ਵਾਜ ਜੀ ਆਪ ਜੀ ਦੇ ਚੰਨ ਕਮਲਾਂ ਦੇ ਅਰਦਾਸ ਉਤਾਰ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਆਪ ਦੇ ਚਰਨ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਸਤਾਰ ਐਸ਼ਵਰ ਸੰਧਿਆ ਸਮਾਂ ਜਾਣ ਕੇ ਆਪ ਦੇ ਚਰਨ ਸੋਧਦਾਰ ਰਹਿ ਰਾਤ ਪਾਠ ਕਿਧਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਨੂੰ ਸਾਂਝ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਲੀ ਬਲ ਬੁੱਧੀ ਬਖਸ਼ਿਸ਼ ਕਰੋ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾ ਪ੍ਰਸ਼ਾਦ ਦੇ ਦੇਗਾਂ ਤਿਆਰ ਕਰਕੇ ਹੱਥ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਕਰ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਗੀਵਰਾਜ ਕਿਰਪਾ ਕਰੋ ਦਤਾਰ ਆਪ ਦੀ ਬਖਸ਼ੀਆਂ ਦਾਤਾਂ ਲੱਗਣਾ ਟੁੱਟ ਸਵਾਰੀ ਪ੍ਰਵਾਨਿਤ ਕਰਦੀ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਿਕਲਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਨਿਰਬਾਲਤਾ ਕਰੋ ਗੁਰੂ ਗੀਵਰਾਜ ਮਿਹਰ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਜਹਾਜ਼ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਤੇਰੇ ਕੋਲ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਧੰਨ ਧੰਨ ਬੇਨਤ ਦਾਰ ਪਿਤਾ ਜੀ ਆਪ ਦਰ ਕਿਸੇ ਦਾ ਪਰਿਵਾਰ ਵੱਲੋਂ ਗਰੀਬ ਨਿਵਾਜ ਕਾਕਾ ਦੇਵ ਸਿੰਘ ਸੈਗੀ ਦੇ ਜਨਮ ਦਿਨ ਦੀ ਖੁਸ਼ੀ ਹੋਈ ਦੇ ਤਾਰ ਪਿਤਾ ਜੀ ਆਜੇ ਕਰਨਾ ਧੰਨਵਾਦ ਕਰਦੇ ਹਾਂ $101 ਅਤੇ $51 ਤਾਰ ਪਿਤਾ ਜੀ ਆਪ ਦੀ ਬਖਸ਼ੀਆਂ ਦਾ ਤਾਰ ਗਰੀਬ ਨਿਵਾਜ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਹੋਈ ਦੇ ਤਾਰ ਜੀ ਆਪ ਦੇ ਚਾਨਾ ਮਾਇਆ ਪੇਟਾ ਕੀਤੀ ਹੈ ਮਿਹਰ ਕਰੋ ਪਰਿਵਾਰ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ ਪਟਾਵਾਂ ਪ੍ਰਵਾਨ ਕਰੋ ਤਾਰ ਬਖਸ਼ਿਸ਼ ਕਰਦੇ ਕਾਕਾ ਦੇਵ ਸਿੰਘ ਨੂੰ ਤੰਦਰੁਸਤੀ ਬਖਸ਼ੋ ਬੱਚੇ ਨੂੰ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਕੌਮ ਦਾ ਕਿਆ ਕਰ ਬਖਸ਼ ਕਰਨ ਦਾਰ ਬੱਚੇ ਨੂੰ ਗੁਰਸਿੱਖੀ ਦਾਜ ਬਖਸ਼ਿਸ਼ ਕਰਕੇ ਉੱਚੀ ਵਿਦਿਆ ਦਾਜ ਬਖਸ਼ਿਸ਼ ਕਰਨੀ ਸਾਰੇ ਪਰਿਵਾਰ ਵਿੱਚ ਤੰਦਰੁਸਤ ਸੁਖਿਆਂ ਦੀ ਚੜ੍ਹ ਕਲਾ ਕਰੋ ਗਰੀਬ ਨਿਵਾਜ ਸੱਗੀ ਪਰਿਵਾਰ ਦੀਆਂ ਕਮਾਈਆਂ ਸਫਲ ਕਰੋ ਘਰ ਦੀ ਵਾਜ਼ ਬਖਸ਼ੋ ਦਾਤਿਆਂ ਦੀ ਲਾਜਪਤ ਰੱਖੋ ਜੀ ਦਾਰ ਕਿਰਪਾ ਕਰੋ ਨਿਵਾਜ ਸਵਰਗਵਾਸੀ ਸਰਦਾਰ ਕਪੂਰ ਸਿੰਘ ਦੀ ਆਤਮਿਕ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਨ ਤੇ ਭਾਜਪਾ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਦਿੱਤਾ ਬਖਸ਼ੀ ਕਰੋ ਸਰਦਾਰ ਕਪੂਰ ਸਿੰਘ ਤੋਂ ਇਸ ਮਾਧਰੁਕ ਦੀ ਯਾਤਰਾ ਕਰਦੇ ਹੋਏ ਭੁੱਲਾ ਚੁੱਕਣ ਬਾਈ ਮਾਫ਼ੀ ਬਖਸ਼ ਦਿੱਤਾ ਉਹਨਾਂ ਦੇ ਗੁਣ ਅਵਗਣ ਨਾ ਜਿਤਾਰਦੇ ਉਹਨਾਂ ਦੀ ਆਤਮਾ ਨੂੰ ਚਾਨਣ ਨਿਵਾਜ ਬਖਸ਼ੋ ਠੰਡ ਬਖਸ਼ੋ ਆਵਾਗਮਨ ਤੋਂ ਬਚਾ ਕੇ ਪਰਿਵਾਰ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ
ਭਾਣਾ ਮਨਵਾ ਦੇ ਬਾਗ ਬਖਸ਼ਿਸ਼ ਕਰੋ ਜੀ ਦਤਾਰ ਕਿਰਪਾ ਕਰੋ ਬਖਸ਼ਿਸ਼ ਕਰੋ ਪ੍ਰਵਾਦ ਸੁੱਖ ਰੱਖੋ ਤੀਰ ਦਰਵਾਜ਼ ਬਖਸ਼ਿਸ਼ ਕਰ ਦਤਾਰ ਵਿਚੜੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ੋ ਜੀ ਕਿਰਪਾ ਦਤਾਰ ਜੀ ਮਿਹਰ ਕਰੋ ਯੂਨਵਾ ਛੇ ਕੌਮ ਨੂੰ ਖਾਸ ਸੰਬੰਧ ਨੂੰ ਏਕਤਾ ਸੁਭਾਗ ਪਿਆ ਜੀ ਬਖਸ਼ਿਸ਼ ਕਰਕੇ ਸਤ ਨੋਈਦਾਰ ਬਖਸ਼ੋ ਚੰਨ ਨਾ ਜੋੜੋ ਕਮੰਡ ਪਿਆਰ ਬਖਸ਼ਣ ਪਿਆਰਦਾ ਕਰੋ ਜੀ ਗੁਰੂ ਜੀ ਮਿਲਵਾ ਦੂਰ ਦੁਰਾਡੇ ਘਰਾਂ ਦੇ ਬੈਠੇ ਲਾਈਵ ਕਰਤਾ ਕੀਤੇ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਲ ਜੇ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਤਾਰਾ ਬਖਸ਼ੇ ਕੀ ਸੰਗਤਾਂ ਨੂੰ ਤਾਂ ਬਖਸ਼ੇ ਨੇ ਸੰਗਤਾਂ ਆਪਦੇ ਚੰਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਰ ਸੰਗਤਾਂ ਮਾਇਆ ਪੇਟਾ ਕਰ ਚੰਨਾ ਪ੍ਰਵਾਨ ਕਰੋ ਬਖਸ਼ਣ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਕਾਰਜ ਵਾਧਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਰਬੰਧ ਪੂਰੀਆਂ ਕਰੋ ਜੀ ਦਤਾਰ ਮਿਹਰ ਕਰੋ ਸੇਵਾ ਪ੍ਰਵਾਨ ਕਰੋ ਪੂਰਾ ਚੁਕਾ ਮਾਈ ਬਖਸ਼ੋ ਪਿਤਰ ਕੋ ਨਵੀਂ ਬਖਸ਼ੀ ਕਰ ਬਰੰਦ ਅੱਜ ਸ਼ਾਮ ਦੇ ਕਥਕ ਗੀਤ ਬਾਈ ਰਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਧਨਵਾਦੀ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਮਿਲਾਪ ਦਾ ਨਾਮ ਜਤਾਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾ ਵਾਹਿਗੁਰੂ ਜੀ ਕਾ ਖਾਲਸਾ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਤਿਸੰਗ ਜੀ ਮਾਰੇ ਬਖਸ਼ਿਸ਼ ਕੀਤੀ ਆਪ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਸਹਿਤ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸ਼ਰਨ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਠ ਸ਼ਰਨ ਕੀਤੇ ਹਨ। ਅਰਦਾਸ ਆਦੀਆਂ ਭਰੀਆਂ, ਮਹਾਰਾਜ ਬਖਸ਼ੇ ਪੁੱਤਰ ਗੁਨਾਮੇ ਸ਼ਰਨ ਕੀਤੇ ਨੇ। ਸੋ ਸਤਸੰਗ ਦਾ ਜਿਸ ਪਾਠ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਤਸੰਗ ਦੀ ਸ਼ਾਮਾਂ ਕੀ ਆਰੰਭ ਹੋ ਰਹੇ ਹਨ, ਜਿਸ ਨੂੰ ਸਭ ਪਹਿਲਾਂ ਕੀਰਤਨ ਕਰਨਗੇ ਭਾਈ ਸੁਰਜੀਤ ਸਿੰਘ ਜੀ ਰਸੀਦ ਦਾ ਜੱਥਾ, ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਨਾਮ ਸਿਮਰਨ ਅਤੇ ਕੀਰਤਨ ਦੁਆਰਾ ਆਪ ਜੀ ਨੂੰ ਠੀਕ 7 ਵਜੇ ਤੱਕ ਮਾਸਰ ਜਾਨਾ ਜੋੜਨ ਵਾਸਤੇ ਮਹਾਂਪਾਲਾ ਕਰਨਗੇ। 7 ਤੋਂ 10 ਮਿੰਟ ਦਾ ਅੱਜ ਕਥਾ ਹੋਵੇਗੀ, 7 ਵਜੇ ਲੈ ਕੇ 6 ਵਜੇ ਤੱਕ ਕੀਰਤਨ ਹੋਵੇਗਾ ਭਾਈ ਸੁਭਾਸ਼ ਸਿੰਘ ਦਾ ਜੱਥਾ। ਸਾਰੀ ਸੰਗਤਾਂ ਨੂੰ ਬੇਨਤੀ ਹੈ

ਦੇਖ ਕੇ ਆਪਣੇ ਦਸਾਂ ਦੀਆਂ ਜੋ ਕਮਾਈਆਂ ਨੇ ਉਸ ਨੂੰ ਸਫਲਾ ਕਰੋ। ਸਤਸੰਗ ਜੀ ਜੋ ਸਹਿਜ ਪਾਠ ਚੱਲ ਰਹੇ ਨੇ ਇਹਨਾਂ ਦੇ ਭੋਗ ਪੈਣਗੇ 21 ਜੂਨ ਨੂੰ। ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਹੀਦੀ ਦਿਵਸ ਦੇ ਨੇੜੇ ਜਾ ਕੇ ਭੋਗ ਪੈਣੇ ਨੇ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਸਤਸੰਗ ਜੀ ਕਿ ਜਿਨ੍ਹਾਂ ਜਿਨ੍ਹਾਂ ਨੇ ਪੁਰਾਣੇ ਘਰਾਂ 'ਚ ਆਪ ਸਹਿਜ ਪਾਠ ਆਰੰਭ ਕੀਤੇ ਨੇ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਭਾਈ ਰਜਿੰਦਰ ਸਿੰਘ ਜੀ ਨਾਲ ਸੰਪਰਕ ਕਰਕੇ ਆਪਣੇ ਨਾਮ ਅਤੇ ਫੋਨ ਨੰਬਰ ਉਹਨਾਂ ਨੂੰ ਜ਼ਰੂਰ ਦੇ ਦਿਓ ਤਾਂ ਕਿ ਉਹ ਸਮੇਂ ਦੇ ਮੁਤਾਬਕ ਆਪ ਜੀ ਨਾਲ ਸੰਪਰਕ ਕਰ ਸਕਣ। ਸਤਸੰਗ ਜੀ 27 ਤੋਂ ਲੈ ਕੇ 31 ਤੱਕ ਕੀਰਤਨ ਕਰ ਰਹੇ ਨੇ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਗੁਰੂ ਘਰ ਸਾਹਿਬ ਜੀ। ਸੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਪਹੁੰਚ ਕੇ ਹਰ ਰੋਜ਼ ਉਹਨਾਂ ਦਾ ਕੀਰਤਨ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਤਸੰਗ ਜੀ 20 ਨੂੰ ਹੈ ਸਪੈਸ਼ਲ ਮੀਟ, ਮੇ 30 ਨੂੰ ਸਪੈਸ਼ਲ ਈਵਨਿੰਗ ਕੀਰਤਨ ਦਰਬਾਰ। ਸੋ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਦੀ ਯਾਦ ਵਿੱਚ ਸਪੈਸ਼ਲ ਕੀਰਤਨ ਦਰਬਾਰ ਹੋ ਰਹੇ ਨੇ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਹੋਣਗੇ 6 ਤੋਂ ਲੈ ਕੇ 9 ਵਜੇ ਤੱਕ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਪਹੁੰਚ ਕੇ ਉਹਨਾਂ ਨੂੰ ਸ਼ਰਧਾਂ ਜੀ ਭੇਟ ਕਰੀਏ। ਸਤਸੰਗ ਜੀ 1 ਜੂਨ ਤੋਂ ਲੈ ਕੇ 7 ਤੱਕ ਹਰ ਰੋਜ਼ ਦੀਵਾਨ ਹੋਇਆ ਕਰਨਗੇ ਜੋ ਨੀਲਾ ਸਾਕਾ 1984 ਦੇ ਦਰਬਾਰ ਸਾਹਿਬ ਦੇ ਹਮਲੇ 'ਚ ਜਿੰਨੇ ਵੀ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਵਿੱਚ 1 ਤੋਂ ਲੈ ਕੇ 7 ਤੱਕ ਜੂਨ ਦੇ 1 ਤੋਂ 7 ਤੱਕ ਸਤਸੰਗ ਜੀ ਕੀਰਤਨ ਦਰਬਾਰ ਹੋਣੇ ਨੇ। ਸੋ ਹਰ ਰੋਜ਼ ਜ਼ਰੂਰ ਆਓ ਅਤੇ ਉਹਨਾਂ ਜੋ ਬੱਚੀਆਂ ਜਾਂ ਰੂਹਾਂ ਨੂੰ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਹੈ ਉਹਨਾਂ ਨੂੰ ਯਾਦ ਕਰੀਏ। ਸਤਸੰਗ ਜੀ ਆਓ, ਭਾਈ ਸਾਹਿਬ ਤਿਆਰ ਨੇ, ਉਹ ਕੀ ਦਰਮ ਕਰਨਗੇ, ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਕਚਹੁ ਕੰਚਨ ਭਇਓ ਸਬਦ ਗੁਰ ਸ੍ਰਵਣਹਿ ਸੁਣਿਓ ਬਿਖਤੇ ਅੰਮ੍ਰਿਤ ਹੋਇ ਨਾਮ ਸਤਿਗੁਰ ਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਨਿਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਠ ਹੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਏ ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੱਖਣੇ ਮਹੱਲਾ ਪੰਜਵਾਂ ਸੱਚ ਸੁਹਾ

ਹੋਏ। ਨਾਨਕ ਵਿਰਲੇ ਜਾਣੀ ਹੈ ਜਿਨ ਸੱਚ ਪੱਲੈ ਹੋਏ। ਸੱਚ ਸੁਹਾਵਾ ਕਾਢੀਐ

ਦੇਵ ਵਿਣ ਬੁੱਝੇ ਸਭ ਜਾਸੀ ਲੱਖ ਚੁਰਾਸੀ ਮੇਦਨੀ ਸਭ ਆਵੈ ਜਾਸੀ ਨਿਹਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਬਿਨਾਸੀ ਲੱਖ ਚੁਰਾਸੀ ਮੇਦਨੀ ਸਭ ਆਵੈ ਜਾਸੀ ਨਿਹਚਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਸੰਗਤੀ ਰੂਪ ਅੰਦਰ ਪਿਆਰ ਭਾਵਨਾ ਸਹਿਤ ਜੁੜ ਬੈਠੇ ਹੋ। ਅੰਮ੍ਰਿਤ ਦਰਬਾਰ ਅੰਦਰ ਆਪ ਜੀਆਂ ਨੇ ਗੁਰਦੇਵ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਤਿੰਨਾਂ ਦੇ ਜਥੇ ਪਾਸੋਂ ਸਰਵਨ ਕੀਤਾ ਹੈ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਵਿਚਾਰ ਦਾ। ਪਾਵਨ ਪਵਿੱਤਰ ਪੰਚਮ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਮਾਰੂ ਕੀ ਵਾਰ, ਉਸ ਪਾਵਨ ਵਾਰ ਦੀ ਅੱਜ 17ਵੀਂ ਪੌੜੀ ਅਤੇ ਉਸ ਦੇ ਨਾਲ ਸੰਬੰਧਿਤ 3 ਸਲੋਕਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਗੁਰੂ ਕਿਰਪਾ ਸਦਕਾ ਇਨ੍ਹਾਂ ਸਲੋਕਾਂ ਦੀ ਅਤੇ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ। ਗੁਰਦੇਵ ਪਿਤਾ ਮਹਾਰਾਜ ਨੇ ਜੋ ਮੂਲ ਭਾਵ ਦਰਸਾਇਆ ਹੈ, ਸਤਿਗੁਰੂ ਦਤਾਰ ਜੀ ਕਿਰਪਾ ਕਰਦੇ ਨੇ ਕਿ ਜਗਤ ਸੰਸਾਰ ਅੰਦਰ ਸਲੋਕਾਂ ਦਾ ਜੋ ਪਿਛਲਾ ਹੀ ਪ੍ਰਕਰਨ ਚੱਲ ਰਿਹਾ ਹੈ ਕਿ ਕਥਨੀ ਦੇ ਤੌਰ ਤੇ ਮਨੁੱਖ ਹਰ ਬੰਦਾ ਹਰ ਵਿਸ਼ੇ ਉੱਤੇ ਬੜੀ ਚੰਗੀ ਗੱਲ ਕਰਦਾ ਹੈ, ਗੂੜ ਗੱਲ ਕਰਦਾ ਹੈ, ਭਾਵੇਂ ਮੌਤ ਤੇ ਹੋਵੇ, ਭਾਵੇਂ ਰੱਬ ਤੇ ਹੋਵੇ, ਭਾਵੇਂ ਭਾਣੇ ਤੇ ਹੋਵੇ, ਹਰ ਕੋਈ ਬਾਤਾਂ ਦੇ ਤੌਰ ਤੇ ਵਿਚਾਰ ਦੇ ਤੌਰ ਤੇ ਹਰ ਕੋਈ ਬਹੁਤ ਜ਼ਿਆਦਾ ਇਹ ਆਪਣੇ ਸ਼ਬਦਾਂ ਰਾਹੀਂ ਦੱਸਣਾ ਚਾਹੁੰਦਾ ਹੈ ਵੀ ਮੈਂ ਕਿਵੇਂ ਇਹਨਾਂ ਵਿਸ਼ਿਆਂ ਨੂੰ ਜਾਣਦਾ ਹਾਂ। ਪਰ ਦਤਾਰ ਜੀ ਕਹਿੰਦੇ ਉਹਨਾਂ ਗੱਲਾਂ ਨੂੰ ਕਹਿਣ ਵਾਲੇ, ਉਸ ਅਨੁਭਵ ਨੂੰ ਮਾਨਣ ਵਾਲੇ ਬਹੁਤ ਵਿਰਲੇ ਹਨ। ਅੱਜ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਸੱਚਿਆਂ ਦੀ ਗੱਲ ਕੀਤੀ ਹੈ ਕਿ ਸੱਚਿਆਂ ਨੂੰ, ਸੱਚ ਤੇ ਤੁਰਨ ਵਾਲੇ ਨੂੰ ਲੋਕ ਕਹਿ ਤੇ ਦਿੰਦੇ ਨੇ ਭਲਾ ਹੈ, ਸੁਹਾਵਾ ਹੈ, ਚੰਗਾ ਹੈ, ਸੱਚਾ ਹੋਣਾ ਚੰਗੀ ਗੱਲ ਹੈ, ਨੈਤਿਕਤਾ ਹੈ। ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿਣਗੇ ਸੱਚ ਨੂੰ ਚੰਗਾ ਕਹਿਣ ਵਾਲੇ, ਸੱਚ ਨੂੰ ਭਲਾ ਕਹਿਣ ਵਾਲੇ ਵੀ ਸੱਚ ਤੇ ਤੁਰਦੇ ਨਹੀਂ, ਸਿਰਫ ਗੱਲਾਂ ਨਾਲ ਸੱਚਾ ਕਿਹਾ ਜਾਂਦਾ ਹੈ। ਜਿਹੜੇ ਸੱਚ ਨੂੰ ਵਾਹਿਗੁਰੂ ਦੇ, ਪਰਮੇਸ਼ਵਰ ਦੇ, ਪ੍ਰਭੂ ਦੇ ਪਿਆਰੇ ਨੇ, ਜਿਹੜੇ ਪਰਮੇਸ਼ਵਰ ਨੂੰ ਅੰਦਰੋਂ ਪ੍ਰੇਮ ਕਰਦੇ ਨੇ, ਉਹੀ ਸੱਚ ਨੂੰ ਜਾਣਦੇ ਨੇ। ਉਹਨਾਂ ਲਈ ਸੱਚ ਕੇਵਲ ਵਾਹਿਗੁਰੂ ਪਰਮਾਤਮਾ ਦਾ ਦੀਦਾਰ ਹੈ, ਪਰਮਾਤਮਾ ਦੇ ਦਰਸ਼ਨ ਨੇ। ਉਸ ਪਰਮਾਤਮਾ ਦੇ ਪਿਆਰ ਵਿੱਚ ਹੀ ਸਦਾ ਜੁੜੇ ਰਹਿੰਦੇ ਨੇ, ਭਾਵੇਂ ਉਹ ਜਾਗਦੇ ਹੋਣ, ਭਾਵੇਂ ਉਹ ਸੁੱਤੇ ਹੋਣ, ਭਾਵੇਂ ਉਹ ਸੁਪਨ ਦੇਖਦੇ ਹੋਣ, ਉਹ ਵਾਹਿਗੁਰੂ ਦੇ ਹੀ ਦੀਦਾਰ ਕਰਦੇ ਨੇ ਤੇ ਉਹਦੇ ਤੋਂ ਕੁਰਬਾਨ ਜਾਂਦੇ ਨੇ। ਉਹ ਗੱਲਾਂ ਨਾਲ ਸੱਚੇ ਨਹੀਂ ਬਣਦੇ, ਗੱਲਾਂ ਨਾਲ ਚੰਗੇ ਨਹੀਂ ਬਣਦੇ, ਉਹ ਹਿਰਦੇ ਤੋਂ ਅੰਦਰੋਂ ਪਰਮਾਤਮਾ ਨਾਲ ਪਿਆਰ ਪਾ ਕੇ ਸੱਚੇ ਹੋ ਜਾਂਦੇ। ਪੌੜੀ ਵਿੱਚ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਝੂਠ ਦੇ ਆਸਰੇ ਕਿੰਨਾ ਕੁ ਚਿਰ ਮਨੁੱਖ ਰਹਿ ਸਕਦਾ ਹੈ, ਅਖੀਰ ਤੇ ਸੱਚ ਨੇ ਹੀ, ਰੱਬ ਨੇ ਹੀ ਤੇ ਰੱਬ ਦੇ ਪਿਆਰਿਆਂ ਨੇ ਹੀ ਥਿਰ ਰਹਿਣਾ ਹੈ। ਬਾਕੀ ਜੋ ਕੁਝ ਸੰਸਾਰ ਵਿੱਚ ਹੈ, ਕਿਤਨੇ ਵੀ ਵੱਡੇ ਮਰਾਤਬੇ ਦੇ ਲੋਕ ਹੋਣ, ਸੰਸਾਰ ਦੀ ਕੋਈ ਵੀ ਚੀਜ਼ ਹੋਵੇ, ਅਖੀਰ ਉਹਨੇ ਬਿਨਸ ਜਾਣਾ ਹੈ, ਕਿਉਂਕਿ ਸਭ ਕੁਝ ਝੂਠ ਹੈ, ਸਭ ਕੁਝ ਚਲਾਏਮਾਨ ਹੈ। ਇੱਕ ਵਾਹਿਗੁਰੂ ਤੇ ਵਾਹਿਗੁਰੂ ਦੇ ਪਿਆਰੇ ਹੀ ਸਥਿਰ ਰਹਿੰਦੇ ਹਨ। ਗੁਰੂ ਕਿਰਪਾ ਕਰੇ ਆਪਾਂ ਇਹਨਾਂ ਸਲੋਕਾਂ ਦੀ ਪਾਵਨ ਪੌੜੀ ਦੀ ਵਿਚਾਰ ਨਾਲ ਜੁੜ ਸਕੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ। ਪਿਆਰ ਸਹਿਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ।

ਆਖੇ ਜਾਂਦੇ ਦੇ ਅਰਥਾਂ ਵਿੱਚ ਇਸ ਸ਼ਬਦ ਨੂੰ ਲੈਂਦੇ ਨੇ, ਉਹ ਬਿੰਦੀ ਲਾ ਕੇ ਪੜ੍ਹਦੇ ਨੇ, ਕਾਂਢੀ ਹੈ। ਇੱਕ ਅਰਥਾਂ ਵਿੱਚ ਆਉਂਦਾ ਕੱਢ ਲੈਣਾ, ਬਾਹਰ ਕੱਢ ਲੈਣਾ, ਉਦੋਂ ਕਾਢੀ ਹੈ ਪੜਿਆ ਜਾਂਦਾ। ਆਪੋ ਆਪਣੀ ਜਿਵੇਂ ਦੀ ਕਿਸੇ ਦੀ ਸਮਝ ਹੈ, ਪਰ ਗੁਰੂ ਸਾਹਿਬ ਜੀ ਨੇ ਸ਼ਬਦ ਲਿਖਿਆ ਸੱਚ ਸੁਹਾਵਾ ਕਾਢੀ ਹੈ, ਕਿ ਸੱਚ ਨੂੰ ਸੁਹਾਵਾ, ਸੋਹਣਾ, ਚੰਗਾ ਸਾਰੇ ਹੀ ਆਖਦੇ ਨੇ ਵੀ ਸੱਚਾ ਹੋਣਾ ਚੰਗੀ ਗੱਲ ਹੈ, ਸਿਖਾਇਆ ਵੀ ਜਾਂਦਾ। ਬੰਦਾ ਆਪ ਕਿੰਨਾ ਵੀ ਝੂਠਾ ਕਿਉਂ ਨਾ ਹੋਵੇ, ਪਰ ਆਪਣੀ ਔਲਾਦ ਨੂੰ, ਛੋਟਿਆਂ ਨੂੰ ਇਹ ਚਾਹੁੰਦਾ ਵੀ ਹਰ ਕੋਈ ਸੱਚਾ ਹੋਵੇ, ਹਰ ਕੋਈ ਸੱਚ ਤੇ ਤੁਰੇ, ਸੱਚਾਈ ਤੇ ਤੁਰੇ, ਧਰਮ ਤੇ ਤੁਰੇ, ਕਿਉਂਕਿ ਇਹਨਾਂ ਨੂੰ ਚੰਗਾ ਆਖਿਆ ਜਾਂਦਾ। ਕੂੜੈ ਕੂੜੀ ਸੋਏ, ਕੂੜੈ ਦਾ ਅਰਥ ਹੈ ਝੂਠਾ, ਝੂਠੇ ਦੀ ਝੂਠੀ, ਕੂੜੈ ਕੂੜੀ ਸੋਏ, ਸੋਏ ਦਾ ਅਰਥ ਹੁੰਦਾ ਖਬਰ। ਕਹਿੰਦੇ ਝੂਠੇ ਦੀ ਝੂਠੀ ਹੀ ਗੱਲ ਹੁੰਦੀ ਹੈ, ਝੂਠੇ ਦੀ ਝੂਠੀ ਹੀ ਸੋਭਾ ਹੁੰਦੀ ਹੈ, ਸੋਏ ਦਾ ਅਰਥ ਸੋਭਾ ਵੀ ਹੁੰਦਾ। ਸੱਚ ਦੀ ਸੋਭਾ ਸੱਚੀ ਹੁੰਦੀ ਹੈ, ਝੂਠੇ ਦੀ ਸੋਭਾ ਝੂਠੀ ਹੁੰਦੀ ਹੈ, ਭਾਵ ਥੋੜੇ ਦਿਨਾਂ ਦੀ ਗੱਲ ਹੈ। ਕੋਈ ਮਨੁੱਖ ਝੂਠ ਦਾ ਸਹਾਰਾ ਲੈ ਕਰਕੇ, ਪਰਪੰਚ ਦਾ ਸਹਾਰਾ ਲੈ ਕਰਕੇ, ਵਲ ਛਲ ਦਾ ਸਹਾਰਾ ਲੈ ਕਰਕੇ ਕੁਝ ਸਮੇਂ ਲਈ ਆਪਣੀ ਇਉਂ ਕਹਿ ਲਈਏ ਵੀ ਮਾਣ ਮੱਤਾ ਨੂੰ ਕਾਇਮ ਰੱਖ ਸਕਦਾ ਹੈ, ਆਪਣੀ ਪ੍ਰਭੂ ਸੱਤਾ ਬਣਾ ਸਕਦਾ ਹੈ, ਪਰ ਇੱਕ ਦਿਨ ਉਹਦਾ ਪਾਜ ਉੱਗੜ ਜਾਂਦਾ, ਇੱਕ ਦਿਨ ਉਹਦਾ ਝੂਠ ਸਾਹਮਣੇ ਆ ਜਾਂਦਾ, ਫਿਰ ਉਹਦੀ ਸ਼ੋਭਾ ਜਿਹੜੀ ਹੈ ਉਹ ਫਿੱਕੀ ਪੈ ਜਾਂਦੀ ਹੈ, ਫਿਰ ਕੂੜੀ ਉਹਦੀ ਖਬਰ ਸਾਰੇ ਪਾਸੇ ਫੈਲ ਜਾਂਦੀ। ਸੱਚ ਸੁਹਾਵਾ ਕਾਢੀ ਹੈ, ਪਰ ਸੱਚ ਸਦਾ ਹੀ ਸੋਭਾ ਯੋਗ ਹੁੰਦਾ ਹੈ। ਉਹਦੀ ਸੋਭਾ ਹੋ ਸਕਦਾ ਕੁਝ ਸਮੇਂ ਲਈ ਮੱਧਮ ਪੈ ਜਾਏ, ਹੋ ਸਕਦਾ ਕੁਝ ਸਮੇਂ ਲਈ ਕੋਈ ਸੱਚ ਨੂੰ ਜਾਣੇ ਨਾ, ਪਰ ਸੱਚ ਸਦਾ ਹੀ, ਸਚਿਆਰ ਸਦਾ ਹੀ ਜਿਹੜਾ ਹੈ ਉਹ ਲੋਕ ਤੇ ਪਰਲੋਕ ਵਿੱਚ ਸੋਭਾ ਪਾਉਂਦਾ, ਪਰ ਹੈ ਵਿਰਲੇ। ਗੁਰੂ ਸਾਹਿਬ ਜੀ ਨੇ ਅੱਗੇ ਕਿਰਪਾ ਕੀਤੀ, ਨਾਨਕ ਵਿਰਲੇ ਜਾਣੀਏ ਹੈ ਜਿਨ ਸੱਚ ਪੱਲੇ ਹੋਏ। ਕਹਿੰਦੇ ਹੈ ਵਿਰਲੇ, ਜਿਨ੍ਹਾਂ ਦੇ ਪੱਲੇ ਸੱਚ ਹੈ ਉਹ ਬਹੁਤ ਵਿਰਲੇ ਨੇ। ਗੱਲਾਂ ਕਰਨ ਵਾਲੇ ਸਾਰੇ ਨੇ, ਗੱਲਾਂ ਵਾਲੇ ਬਹੁਤ ਨੇ, ਪਰ ਸੰਸਾਰ ਜਗਤ ਵਿੱਚ ਵਿਰਲੇ ਹਨ ਜਿਹੜੇ ਸੱਚ ਦੇ ਉੱਤੇ ਪਹਿਰਾ ਦਿੰਦੇ ਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਪ੍ਰਥਾ ਇੱਕ ਬੜਾ ਕਮਾਲ ਦਾ ਸ਼ਬਦ ਆਖਿਆ ਹੈ। ਆਸਾ ਰਾਗ ਵਿੱਚ ਅਸ਼ਟਪਦੀ ਹੈ, ਬੜਾ ਲੰਮਾ ਸ਼ਬਦ ਹੈ, ਉਹਦੇ ਵਿੱਚੋਂ ਇੱਕ ਪਦ ਆਪਾਂ ਲਵਾਂਗੇ, ਜਿਹਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੱਲਾਂ ਕਰਕੇ, ਕੂੜ ਕਰਕੇ ਬਣੇ ਹੋਏ ਪੰਡਿਤਾਂ ਦਾ, ਵਿਦਵਾਨਾਂ ਦਾ, ਗਿਆਨਵਾਨਾਂ ਦਾ ਹਵਾਲਾ ਦਿੱਤਾ, ਪਰ ਨਾਲ ਕਹਿ ਦਿੱਤਾ ਸਾਰੇ ਬਾਤਾਂ ਵਾਲੇ ਨੇ, ਸਭ ਹਾਂ ਵਿੱਚ ਫਸੇ ਹੋਏ ਨੇ, ਕੋਈ ਵਿਰਲਾ ਹੀ ਹੈ ਜਿਹੜਾ ਸੱਚ ਨੂੰ ਪਰਖ ਚੁੱਕਾ ਹੈ, ਸੱਚ ਨੂੰ ਜਿਉਂਦਾ ਹੈ, ਸੱਚ ਨੂੰ ਮਾਣਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਸਿੱਖਾਂ ਨੇ ਪੁੱਛਿਆ ਵੀ ਇਉਂ ਵੀ ਸਾਖੀਕਾਰ ਇਸ ਸ਼ਬਦ ਦੀ ਵਿਆਖਿਆ ਕਰਦੇ ਨੇ ਕਿ ਜਦੋਂ ਗੁਰਦੇਵ ਪਿਤਾ ਮਹਾਰਾਜ ਨੇ ਸਾਰੀ ਲੁਕਾਈ ਦਾ ਭਰਮਣ ਕੀਤਾ ਨਾ, ਕਈ ਥਾਵਾਂ ਤੇ ਨੌ ਖੰਡ ਪ੍ਰਿਥਵੀ ਤੇ ਗੁਰਦੇਵ ਪਿਤਾ ਮਹਾਰਾਜ ਨੇ ਭਰਮਣ ਕੀਤਾ, ਤੇ ਜਦੋਂ ਆ ਕੇ ਬਿਰਾਜੇ ਤੇ ਸਿੱਖ ਸੰਗਤਾਂ ਗੁਰਦੇਵ ਪਿਤਾ ਮਹਾਰਾਜ ਜੀ ਨੂੰ ਪੁੱਛਦੀਆਂ ਨੇ, ਸਿੱਖ ਪੁੱਛਦੇ ਨੇ ਜਿਗਿਆਸੂ ਕਿ ਦਾਤਾ ਜੀ ਤੁਸੀਂ ਤਾਂ ਸਾਰੀ ਧਰਤੀ ਤੇ ਫਿਰੇ ਹੋ, ਵਿਚਰੇ ਹੋ, ਆਪ ਜੀ ਮੈਨੂੰ ਕਿਰਪਾ ਕਰਕੇ ਸਾਨੂੰ ਦੱਸੋ ਵੀ ਜਗਤ ਦੇ ਲੋਕ ਕਿਹੋ ਜਿਹੇ ਨੇ, ਸੁਭਾਅ ਕਿਹੋ ਜਿਹਾ ਹੈ, ਕਿੰਨੇ ਕੁ ਸਿਆਣੇ ਨੇ, ਕਿੰਨੇ ਕੁ ਮਹਾਨ ਨੇ, ਕਿੰਨੇ ਕੁ ਵਿਦਵਾਨ ਨੇ, ਕਿੰਨੇ ਕੁ ਉਹਨਾਂ ਦੀ ਬਿਰਤੀ ਕਿਵੇਂ ਦੀ। ਇਹ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ, ਤੇ ਸੰਸਾਰ ਜੋ ਗੁਰੂ ਸਾਹਿਬ ਜੀ ਨੇ ਅੱਜ ਤੋਂ 550 ਸਾਲ ਪਹਿਲਾਂ ਕਿਹਾ ਨਾ, ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਹਿਲਾਂ ਕਿਹਾ ਅੱਜ ਵੀ ਵਾਤਾਵਰਨ ਉਹ ਜਾਈ। ਗੁਰਦੇਵ ਪਿਤਾ ਮਹਾਰਾਜ ਨੇ ਕਿਹਾ ਭਾਈ ਸੱਚਮੁੱਚ ਅਸੀਂ ਬਹੁਤ ਲੋਕਾਂ ਨੂੰ ਦੇਖਿਆ ਹੈ, ਜਾਣਿਆ ਹੈ, ਪਰਖਿਆ ਹੈ, ਪਰ ਹਕੀਕਤ ਕੀ ਹੈ ਵੀ ਸਾਰਾ ਸੰਸਾਰ ਜਿਹੜਾ ਨਾ ਇਹ ਬੰਧਨ ਵਿੱਚ ਪਿਆ ਹੋਇਆ। ਜਗ ਬੰਦੀ ਮੁਕਤੇ ਹੋਂ ਮਾਰੀ। ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਜਗ ਸਾਰਾ ਹੀ ਜਿਹੜਾ ਨਾ ਹੰਕਾਰ ਦੇ ਬੰਧਨ ਵਿੱਚ ਬੱਝਾ ਹੋਇਆ, ਜਿਹਨੂੰ ਮਰਜ਼ੀ ਛੇੜ ਲਓ, ਜਿਹਨੂੰ ਮਰਜ਼ੀ ਪਕੜ ਲਓ, ਹਰ ਕੋਈ ਆਪਣੀ ਮੈਂ ਤੋਂ ਸ਼ੁਰੂ ਗੱਲ ਕਰਦਾ, ਹਰ ਬੰਦਾ ਆਪਣੀ ਹੋਮੇ ਵਿੱਚ ਜਕੜਿਆ ਹੋਇਆ, ਫੜਿਆ ਹੋਇਆ ਹੋਮੇ ਨੇ, ਤੇ ਹੋਮੇ ਸਭ ਤੋਂ ਵੱਡਾ ਝੂਠ ਹੈ। ਜਿੰਨਾ ਚਿਰ ਬੰਦਾ ਹੋਂ ਵਿੱਚ ਜਾਂਦਾ ਹੈ ਸਮਝ ਲਓ ਉਨਾ ਚਿਰ ਝੂਠ ਵਿੱਚ ਜਾਂਦਾ ਹੈ। ਹੋਮੇ ਵਾਲਾ ਇਨਸਾਨ ਸੱਚ ਵਿੱਚ ਜਿਉਂ ਹੀ ਨਹੀਂ ਸਕਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਗ ਬੰਦੀ ਮੁਕਤੇ

ਹੋ ਮਾਰੀ। ਕਹਿੰਦੇ ਕੋਈ ਵਿਰਲਾ ਹੈ ਜਿਹੜਾ ਮੁਕਤ ਹੈ, ਬਾਕੀ ਸਾਰਾ ਸੰਸਾਰ ਬੰਧਨ ਵਿੱਚ ਹੈ, ਕੈਦ ਵਿੱਚ ਹੈ। ਤੇ ਪੁੱਛਿਆ ਜੀ ਕਿਹੜੀ ਕੈਦ ਹੈ? ਬਤਾਰ ਪਿਤਾ ਮਹਾਰਾਜ ਜੀ ਕਹਿੰਦੇ ਹੋਂ ਦੀ ਉਹ ਕੈਦ ਹੈ। ਹਰ ਬੰਦੇ ਦਾ ਪਿੰਜਰਾ ਉਹਦੇ ਅੰਦਰ ਹੀ ਪਿਆ ਹੈ, ਬਾਹਰ ਦੇ ਪਿੰਜਰੇ ਵਿੱਚ ਕੋਈ ਕੈਦ ਨਹੀਂ। ਹਰ ਬੰਦਾ ਆਪਣੇ ਅੰਦਰ ਦੀ ਹੋਮੇ ਦੇ ਪਿੰਜਰੇ ਵਿੱਚ, ਹੋਮੇ ਦੀਆਂ ਦੀਵਾਰਾਂ ਵਿੱਚ, ਕੂੜ ਦੀਆਂ ਦੀਵਾਰਾਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਕੇ ਬੈਠਾ। ਉਹ ਦੀਵਾਰ ਨੂੰ ਲੰਘਣਾ ਹੀ ਨਹੀਂ ਚਾਹੁੰਦਾ, ਉਸ ਜੇਲ੍ਹ ਨੂੰ, ਉਸ ਕੈਦ ਨੂੰ ਉਹ ਪਾਰ ਕਰਨਾ ਹੀ ਨਹੀਂ ਚਾਹੁੰਦਾ। ਤੇ ਇਹਦੇ ਕੋਲ ਹੀ ਚਾਬੀ ਹੈ। ਇੱਕ ਐਸਾ ਹੀ ਇਹ ਵਿਰਲਾ ਕੈਦੀ ਹੈ ਮਨੁੱਖ ਕਿ ਆਪ ਹੀ ਆਪਣੇ ਲਈ ਕੈਦ ਤਿਆਰ ਕਰਦਾ ਹੈ, ਆਪਣੇ ਲਈ ਇਹ ਆਪ ਹੀ ਬੰਧਨ ਤਿਆਰ ਕਰਦਾ ਹੈ। ਤੇ ਚਾਵੇ ਇਹਦੇ ਪਾਸ ਹੀ ਚਾਬੀ ਹੈ, ਇਹਦੇ ਹੱਥ ਚ ਹੀ ਸਾਰਾ ਕੁਝ ਹੈ, ਉਸ ਕੈਦ ਤੋਂ ਮੁਕਤ ਵੀ ਹੋ ਸਕਦਾ ਹੈ। ਪਰ ਇਹਨੂੰ ਇਹ ਕੈਦ ਇੰਨੀ ਮਿੱਠੀ ਲੱਗਦੀ ਹੈ, ਇਹ ਜੰਜੀਰਾਂ ਇੰਨੀਆਂ ਮਿੱਠੀਆਂ ਲੱਗਦੀਆਂ ਨੇ ਕਿ ਆਪਣੀਆਂ ਜੰਜੀਰਾਂ ਵਿੱਚ ਇਹ ਆਪ ਬੱਝਾ ਹੋਇਆ ਹੈ। ਇਹ ਸਾਰਾ ਸੰਸਾਰ ਹੋਮੇ ਦੀ ਕੈਦ ਵਿੱਚ, ਝੂਠ ਦੀ ਕੰਧ ਵਿੱਚ ਆਪਣੇ ਆਪ ਨੂੰ ਨੇ ਚਿਣਿਆ ਹੋਇਆ। ਜਗ ਬੰਦੀ ਮੁਕਤੇ ਹੋ ਮਾਰੀ, ਜਗ ਗਿਆਨੀ ਵਿਰਲਾ ਆਚਾਰੀ। ਇਹਦੇ ਅਰਥ ਵਿਦਵਾਨਾਂ ਨੇ ਦੋ ਤਰ੍ਹਾਂ ਦੇ ਕੀਤੇ ਨੇ ਇਹਨਾਂ ਪੰਕਤੀਆਂ ਦੇ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਨਾਂ ਦੇ ਅਰਥ ਇਉਂ ਕੀਤੇ ਨੇ, ਜਗ ਗਿਆਨੀ ਵਿਰਲਾ, ਇੱਥੇ ਵਿਸ਼ਰਾਮ ਲਾਉਂਦੇ ਨੇ, ਜਗ ਗਿਆਨੀ ਵਿਰਲਾ ਆਚਾਰੀ। ਕਹਿੰਦੇ ਜਗਤ ਅੰਦਰ ਕੋਈ ਵਿਰਲਾ ਹੀ ਗਿਆਨੀ ਐਸਾ ਹੈ, ਗਿਆਨਵਾਨ ਐਸਾ ਹੈ ਜਿਹਦੇ ਕੋਲ ਆਚਾਰ ਹੈ। ਆਚਾਰ ਦਾ ਅਰਥ ਹੈ ਉੱਚਾ ਜੀਵਨ, ਸੁੱਚਾ ਜੀਵਨ, ਕਿਰਦਾਰ ਵਾਲਾ ਜੀਵਨ। ਪਰ ਬਹੁਤਾਂਤ ਅੰਦਰ ਗੁਰਮੁਖਾਂ ਨੇ ਇਹਦੇ ਅਰਥ ਕੀਤੇ ਨੇ, ਇਹਦੇ ਪਾਠ ਅਰਥ ਵੀ ਇਸ ਤਰ੍ਹਾਂ ਕੀਤਾ, ਪਾਠ ਵਿਸ਼ਰਾਮ ਵੀ ਇਸ ਤਰ੍ਹਾਂ ਲਾਇਆ, ਜਗ ਗਿਆਨੀ ਵਿਰਲਾ ਆਚਾਰੀ। ਗੁਰੂ ਸਾਹਿਬ ਕਹਿੰਦੇ ਵੀ ਸਾਰੇ ਸੰਸਾਰ ਨੂੰ ਮੈਂ ਵਿਚਰਿਆ ਹਾਂ, ਸਾਰਾ ਸੰਸਾਰ ਗਿਆਨੀਆਂ ਦਾ ਹੀ ਭਰਿਆ ਪਿਆ। ਜਗ ਗਿਆਨੀ ਸਾਰੀ ਗਿਆਨਵਾਨ ਨੇ, ਕੋਈ ਆਖਦਾ ਹੀ ਨਹੀਂ ਵੀ ਮੈਨੂੰ ਕੁਝ ਨਹੀਂ ਪਤਾ, ਕੋਈ ਪੁੱਛਣ ਤੇ ਆਉਂਦਾ ਹੀ ਨਹੀਂ, ਜਿਗਿਆਸਾ ਵਿੱਚ ਤੇ ਆਉਂਦਾ ਹੀ ਨਹੀਂ, ਹਰ ਕੋਈ ਦੱਸਣ ਨਹੀਂ ਆਉਂਦਾ। ਕੈਸੀ ਤ੍ਰਾਸਦੀ ਹੈ ਇਹ! ਸੱਚਮੁੱਚ ਅੱਜ ਵੀ ਉਹੀ ਕੁਝ ਹੋ ਰਿਹਾ ਹੈ ਕਿ ਜਗਤ ਸੰਸਾਰ ਦੇ ਲੋਕ ਆਪਣੇ ਹੋਂ ਦੇ ਗਿਆਨ ਵਿੱਚ ਇੰਨੇ ਭਰੇ ਹੋਏ ਨੇ ਕਿ ਜਿੱਥੇ ਆ ਕਰਕੇ ਕੁਝ ਸਿੱਖਣਾ ਹੈ, ਧਰਮ ਦਾ ਦੁਆਰਾ ਹੋਵੇ, ਰੱਬ ਦਾ ਘਰ ਹੋਵੇ, ਗੁਰੂ ਦਾ ਘਰ ਹੋਵੇ, ਧਾਰਮਿਕ ਕੋਈ ਵੀ ਥਾਂ ਹੋਵੇ, ਅਸੀਂ ਉੱਥੇ ਜਾਂਦੇ ਹਾਂ ਸਿੱਖਣ ਵਾਸਤੇ ਕਿ ਕੁਝ ਸਿੱਖਿਆ ਲੈ ਕੇ ਆਈਏ, ਕੁਝ ਉਪਦੇਸ਼ ਲੈ ਕੇ ਆਈਏ, ਕੋਈ ਆਪਣੇ ਔਗਣਾਂ ਨੂੰ ਮਾਰੀਏ। ਪਰ ਬੰਦਾ ਇੱਥੇ ਆ ਕੇ ਵੀ ਗਿਆਨ ਹੀ ਦਿੰਦਾ ਹੈ, ਇੱਥੇ ਆ ਕੇ ਵੀ ਗੁਰੂ ਕੋਲ ਸਿੱਖਣਾ ਨਹੀਂ ਚਾਹੁੰਦਾ, ਇੱਥੇ ਆ ਕੇ ਵੀ ਆਪਣੀ ਹੋਂ ਰੱਖਦਾ ਹੈ, ਆਪਣੇ ਵਿਚਾਰ ਦਿੰਦਾ, ਆਪਣਾ ਆਪਾ ਸਿਖਾਉਂਦਾ। ਤੇ ਗੁਰੂ ਸਾਹਿਬ ਨੇ ਪਹਿਲਾਂ ਕਿਹਾ ਜਗ ਗਿਆਨੀ, ਸਾਰਾ ਸੰਸਾਰ ਗਿਆਨੀਆਂ ਨਾਲ ਭਰਿਆ ਪਿਆ, ਵਿਰਲਾ ਆਚਾਰੀ। ਪਰ ਜੇ ਕਿਤੇ ਕਿਸੇ ਦਾ ਆਚਰਣ ਵੇਖੀਏ ਨਾ, ਕਿਸੇ ਦਾ ਕਿਰਦਾਰ ਵੇਖੀਏ, ਤੇ ਕਹਿੰਦੇ ਕੋਈ ਵਿਰਲਾ ਨਿਕਲਦਾ ਹੈ। ਲੱਖਾਂ ਮੁੱਖ ਦੇ ਗਿਆਨੀ ਨੇ, ਪਰ ਕੋਈ ਇੱਕ ਅੱਧਾ ਜਿਹਦਾ ਆਚਰਣ ਉੱਚਾ ਹੈ। ਅਗਲਾ ਸ਼ਬਦ ਗੁਰੂ ਸਾਹਿਬ ਨੇ ਕਿਹਾ ਜਗ ਪੰਡਿਤ ਵਿਰਲਾ ਵਿਚਾਰੀ। ਜਗ ਪੰਡਿਤ ਦਾ ਅਰਥ ਹੈ ਵਿਦਵਾਨ, ਬਹੁਤ ਤੱਤ ਬੇਤੇ ਜਿਹੜੇ ਆਪਣੇ ਆਪ ਨੂੰ ਆਖਦੇ। ਕਹਿੰਦੇ ਜਗਤ ਭਰਿਆ ਪਿਆ ਵਿਦਵਾਨਾਂ ਦਾ, ਜਗਤ ਭਰਿਆ ਪਿਆ ਸਿਆਣੇ ਲੋਕਾਂ ਦਾ, ਜਗਤ ਭਰਿਆ ਪਿਆ ਜਿਹੜੇ ਆਪਣੇ ਆਪ ਨੂੰ ਮਹਾਨ ਆਖਦੇ ਨੇ, ਪਰ ਵਿਰਲਾ ਵਿਚਾਰੀ। ਜੇ ਪੁੱਛੀਏ ਵੀ ਜਿਹੜੀਆਂ ਗੱਲਾਂ ਤੂੰ ਆਪਣੇ ਦਿਮਾਗ ਵਿੱਚ ਭਰੀਆਂ ਨੇ, ਯਾਦ ਕੀਤੀਆਂ ਨੇ, ਸਟੋਰ ਕੀਤੀਆਂ ਨੇ, ਪੰਡਿਤ ਬਣ ਗਿਆ। ਪੰਡਿਤ ਅਰਥ ਹੈ ਜਿਹਨੇ ਸ਼ਾਸਤਰਾਤ ਕੰਠ ਕਰ ਲਿਆ, ਜਿਹਨੇ ਗਿਆਨ ਦੀਆਂ ਗੱਲਾਂ ਕੰਠ ਕਰ ਲਈਆਂ, ਜਿਹਨੇ ਹਰ ਚੀਜ਼ ਦੇ ਵਿਸ਼ੇ ਉੱਤੇ ਆਪਣਾ ਪੂਰੀ ਪਕੜ ਬਣਾ ਲਈ, ਉਹ ਪੰਡਿਤ ਹੋ ਗਿਆ, ਵਿਦਵਾਨ ਹੋ ਗਿਆ। ਪਰ ਗੁਰੂ ਸਾਹਿਬ ਜੀ ਕਹਿੰਦੇ ਜੇ ਉਹਨੂੰ ਪੁੱਛੀਏ ਭਾਈ ਤੂੰ ਇੰਨਾ ਸਾਰਾ ਕੁਝ ਇਕੱਠਾ ਕੀਤਾ, ਇਹਦੇ ਚੋਂ ਕਮਾਇਆ ਕੀ ਹੈ? ਤੇ ਦਤਾਰ ਜੀ ਕਹਿੰਦੇ ਵਿਰਲਾ ਵਿਚਾਰੀ, ਵਿਚਾਰਵਾਨ ਕੋਈ ਵਿਰਲਾ ਹੀ ਨਿਕਲਦਾ। ਪੜ੍ਹਨ ਵਾਲੇ, ਘੋਟਾ ਲਾਉਣ ਵਾਲੇ ਦੁਨੀਆਂ ਵਿੱਚ ਭਰੇ ਪਏ ਨੇ ਐਸੇ ਪੰਡਿਤ, ਪਰ ਵਿਰਲੇ ਹਨ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਮਾਰਿਆ ਹੈ, ਹੋਂ ਦੀ ਕੈਦ ਚੋਂ ਮੁਕਤ ਹੋਏ ਨੇ। ਬਿਨ ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਜਗਤ ਅੰਦਰ ਕੋਈ ਵੀ ਮਨੁੱਖ ਐਸਾ ਨਹੀਂ ਜਿਹੜਾ ਪਰਮਾਤਮਾ ਗੁਰੂ ਤੋਂ ਬਿਨਾਂ ਰਹਿ ਕਰਕੇ ਆਪਣੇ ਆਪ ਨੂੰ ਆਖੇ ਵੀ ਮੈਂ ਆਪਣੇ ਜੀਵਨ ਵਿੱਚ ਜਿਹੜਾ ਹੈ ਮੁਕਾਮ ਹਾਸਲ ਕਰ ਲਿਆ। ਗੁਰੂ ਤੋਂ ਬੇਮੁਖ ਹੋ ਕਰਕੇ ਪੰਡਿਤ, ਵਿਦਵਾਨ, ਗੁਣੀ, ਗਿਆਨੀ ਜਿਹੜੇ ਨੇ ਉਹ ਆਪਣੇ ਹੰਕਾਰ ਦੀ ਕੈਦ ਵਿੱਚ ਹੀ ਆਫਰੇ ਫਿਰਦੇ ਨੇ, ਤੇ ਇਸ ਨੂੰ ਹੀ ਬੜੀ ਵੱਡੀ ਪ੍ਰਾਪਤੀ ਪਏ ਆਖਦੇ ਨੇ। ਬਿਨ ਸਤਿਗੁਰ ਭੇਟੇ, ਸਤਿਗੁਰੂ ਨੂੰ ਮਿਲੇ ਤੋਂ ਬਿਨਾਂ ਸਭ ਫਿਰੈ ਅਹੰਕਾਰੀ। ਆਪੋ ਆਪਣੇ ਹੰਕਾਰ ਵਿੱਚ ਨੇ,
ਆਪੋ ਆਪਣੀ ਹੰਗਤਾ ਦੀ ਲੜਾਈ ਵਿੱਚ ਲੱਗੇ ਹੋਏ ਨੇ, ਆਪੋ ਆਪਣੀ ਹਉਮੈ ਇੱਕ ਹਉਮੈ ਦੂਜੀ ਹਉਮੈ ਨਾਲ ਟਕਰਾ ਰਹੀ ਹੈ ਤੇ ਇਹ ਸੰਸਾਰ ਜਗਤ ਦਾ ਸਰਵਨਾਸ਼ ਦਾ ਕਾਰਨ ਪਿਆ ਬਣਦਾ। ਗੁਰਦੇਵ ਜੀ ਕਹਿੰਦੇ ਸਾਰਾ ਸੰਸਾਰ ਇਸ ਹੀ ਆਬੋ ਹਵਾ ਨਾਲ, ਇਸੀ ਵਬਾਹ ਨਾਲ ਭਰਿਆ ਹੋਇਆ। ਸੋ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਵੀ ਉਹੀ ਸਮਝਾ ਰਹੇ ਨੇ ਕਿ ਨਾਨਕ ਵਿਰਲੇ ਜਾਣੀ ਹੈ। ਹੇ ਨਾਨਕ ਇਹ ਗੱਲ ਸਮਝ ਲੈ, ਵਿਰਲੇ ਹੀ ਨੇ, ਵਿਰਲੇ ਹੀ ਜਾਣੇ ਜਾਂਦੇ ਨੇ, ਆਖੇ ਜਾਂਦੇ ਨੇ, ਹੈ ਨੇ ਜਿਨ੍ਹਾਂ ਦੇ ਕੋਲ ਜਿਨ ਸੱਚ ਪੱਲੇ ਹੋਏ, ਜਿਨ੍ਹਾਂ ਦੇ ਸੱਚੇ ਪੱਲੇ ਨਾਲ ਸੱਚ ਹੈ ਹਿਰਦੇ ਵਿੱਚ, ਜਿਨ੍ਹਾਂ ਦੇ ਸੱਚ ਹੈ। ਨਹੀਂ ਤੇ ਦੁਨੀਆਂ ਵਿੱਚ ਮੁੱਖ ਵਿੱਚ ਸੱਚ ਕਹਿਣ ਵਾਲੇ ਬੜੇ ਨੇ, ਮੁੱਖ ਤੋਂ ਕਹਿਣ ਵਾਲੇ ਵੀ ਸੱਚ ਬੜੀ ਚੰਗੀ ਗੱਲ ਹੈ ਜੀ, ਪਰ ਅੰਦਰ ਸੱਚ ਹੈ ਨਹੀਂ, ਅੰਦਰ ਭਾਵਨਾ ਹੈ ਨਹੀਂ, ਉਹ ਫਿਰ ਕਿਵੇਂ ਦੇ ਨੇ? ਉਹ ਝੂਠੇ ਨੇ। ਜਿਨ ਮੁੱਖ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ, ਗੁਰੂ ਸਾਹਿਬ ਕਹਿੰਦੇ ਉਹ ਕੱਚੇ ਆਖੇ ਜਾਂਦੇ ਨੇ, ਉਹ ਸੱਚੇ ਨਹੀਂ। ਜਿਨ੍ਹਾਂ ਦੇ ਮਨ ਹੋਰ ਤੇ ਮੁੱਖ ਹੋਰ ਨੇ, ਸੱਚੇ ਕਿਹੜੇ ਨੇ? ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਉਹ ਤੇ ਰੱਬ ਦੇ ਇਸ਼ਕ ਵਿੱਚ ਰੱਤੇ ਹੋਏ ਨੇ, ਰੱਬ ਦੇ ਦੀਦਾਰ ਵਿੱਚ ਰੱਤੇ ਹੋਏ ਨੇ। ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਜਿਨ੍ਹਾਂ ਨੂੰ ਨਾਮ ਭੁੱਲਿਆ ਹੈ, ਸੱਚ ਭੁੱਲਿਆ ਹੈ, ਉਹ ਭੋਏ ਤੇ, ਭੋਏ ਦਾ ਅਰਥ ਇਸ ਧਰਤੀ ਤੇ, ਇਸ ਮਾਤ ਲੋਕ ਵਿੱਚ ਭਾਰ ਨੇ, ਉਹਨਾਂ ਦਾ ਆਉਣਾ ਜਾਣਾ ਕੋਈ ਅਰਥ ਨਹੀਂ ਰੱਖਦਾ। ਸੋ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਸੱਚ ਸੁਹਾਵਾ ਕਾਂਡੀ ਹੈ। ਹੇ ਭਾਈ, ਸੱਚ ਸੋਭਾ ਵਾਲਾ ਆਖਿਆ ਜਾਂਦਾ, ਜਿਹੜਾ ਸੱਚ ਤੇ ਓੜਕ ਸੱਚ ਰਹੀ। ਗੁਰੂ ਸਾਹਿਬ ਨੇ ਕਿਹਾ ਓੜਕ ਸੱਚ ਨਹੀਂ ਰਹਿਣਾ, ਹੋ ਸਕਦਾ ਕੁਝ ਸਮੇਂ ਦੇ ਲਈ ਝੂਠ ਦਾ ਪ੍ਰਭਾਵ ਪੈ ਜਾਏ, ਪਰ ਅਸੀਂ ਦੁਨੀਆਂ ਦੇ ਕਿਸੇ ਵੀ ਧਰਮ ਦੇ ਇਤਿਹਾਸ ਨੂੰ ਪੜ੍ਹ ਲਓ, ਦੁਨੀਆਂ ਦੇ ਕਿਸੇ ਵੀ ਧਰਮ ਦੀ ਕੋਈ ਵੀ ਸਾਖੀ, ਕੋਈ ਵੀ ਤੁਸੀਂ ਇਤਿਹਾਸ ਪੜ੍ਹ ਲਓ, ਕੋਈ ਵੀ ਧਾਰਨਾ ਪੜ੍ਹ ਲਓ, ਉਹ ਆਖੀਰ ਆ ਕੇ ਸੱਚ ਦੀ ਜਿੱਤ ਕਰਾਉਂਦੀ। ਸੱਚ ਦੀ ਜਿੱਤ ਹੁੰਦੀ ਹੈ, ਝੂਠ ਦੀ ਪੈਜ ਹੁੰਦੀ ਹੈ, ਪਰ ਵਕਤੀ ਤੌਰ ਤੇ ਝੂਠ ਬੜੇ ਪ੍ਰਪੰਚ ਕਰਦਾ, ਝੂਠ ਬੜਾ ਨੁਕਸਾਨ ਕਰਦਾ, ਝੂਠ ਬਹੁਤ ਜ਼ਿਆਦਾ ਆਪਣਾ ਮਾਇਆ ਜਾਲ ਪਸਾਰਦਾ ਹੈ, ਪਰ ਫਿਰ ਵੀ ਜਿਹੜਾ ਰੱਬ ਦਾ ਪਿਆਰਾ ਹੈ, ਸੱਚ ਤੇ ਹੱਕ ਤੇ ਤੁਰਨ ਵਾਲਾ ਹੈ, ਉਹ ਸਾਰੀਆਂ ਮੁਸ਼ਕਲਾਂ ਨੂੰ, ਸੰਘਰਸ਼ਾਂ ਨੂੰ ਪਾਰ ਕਰਕੇ ਫਿਰ ਵੀ ਜਗ ਦੇ ਸੂਰਜ ਦੀ ਤਰ੍ਹਾਂ, ਚਮਕਦੇ ਸੂਰਜ ਦੀ ਤਰ੍ਹਾਂ ਜਿਹੜਾ ਹੈ ਉਹ ਸੰਸਾਰ ਵਿੱਚ ਪ੍ਰਕਾਸ਼ਮਾਨ ਰਹਿੰਦਾ ਤੇ ਸਦਾ ਹੀ ਰਹਿੰਦਾ, ਕਿਉਂਕਿ ਸੱਚ ਨੂੰ ਸੱਚਾ ਹੀ ਆਖਿਆ ਜਾਂਦਾ, ਸੁੰਦਰ ਹੀ ਆਖਿਆ ਜਾਂਦਾ। ਬਾਕੀ ਝੂਠੇ ਕੀ ਹੈ ਰੇ, ਝੂਠੀ ਪ੍ਰੀਤ, ਝੂਠੇ ਦੀ ਹਰ ਗੱਲ ਝੂਠੀ ਹੈ, ਉਹ ਸ਼ਬਦਾਂ ਤੋਂ ਝੂਠਾ ਨਹੀਂ ਹੁੰਦਾ। ਝੂਠਾ ਇਨਸਾਨ ਕਦੀ ਸ਼ਬਦ ਤੋਂ ਝੂਠਾ ਸਾਬਤ ਨਹੀਂ ਹੁੰਦਾ, ਨਾ ਹੋਣਾ ਚਾਹੁੰਦਾ। ਉਹ ਜਦੋਂ ਵੀ ਬੋਲਦਾ ਉਹ ਇਸ ਤਰ੍ਹਾਂ ਝੂਠ ਬੋਲਦਾ ਵੀ ਉਹਦਾ ਝੂਠ ਜਿਹੜਾ ਸੱਚ ਪ੍ਰਤੀਤ ਹੋਵੇ ਤੇ ਸੱਚ ਹੀ ਲੱਗਦਾ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਨਾ, ਮੁੱਖ ਝੂਠ ਬਿਭੂਖਣ ਸਾਰੰਗ, ਕਹਿੰਦੇ ਮੁੱਖ ਤੋਂ ਝੂਠ ਬੋਲਦੇ ਨੇ ਲੋਕ ਸ਼ਿੰਗਾਰ ਕੇ, ਬੜਾ ਸਵਾਰ ਕੇ ਕਿ ਕਿਸੇ ਨੂੰ ਪਤਾ ਨਾ ਲੱਗੇ, ਪਰ ਫਿਰ ਵੀ ਕੂੜੀ ਕੂੜੈ ਸੋਏ, ਝੂਠ ਦੀ ਖਬਰ ਝੂਠੀ ਹੀ ਹੁੰਦੀ ਹੈ, ਝੂਠ ਦੀ ਸ਼ੋਭਾ ਥੋੜੇ ਚਿਰ ਦੀ ਹੁੰਦੀ ਹੈ, ਪਰ ਸੱਚ ਵਾਲੇ ਭਾਵੇਂ ਹੁਣ ਵਿਰਲੇ। ਦਤਾਰ ਜੀ ਕਹਿੰਦੇ ਉਹ ਰੱਬ ਦੇ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ। ਮਹੱਲਾ ਪੰਜਵਾਂ, ਸੱਜਣ ਮੁਖ ਅਨੂਪ ਅੱਠੇ ਪਹਿਰ ਨਿਹਾਲ ਸਾਂ। ਦੂਜੇ ਸਲੋਕ ਵਿੱਚ ਗੁਰਦੇਵ ਜੀ ਕਹਿੰਦੇ ਮੇਰੇ ਵਾਹਿਗੁਰੂ ਦਾ, ਮੇਰੇ ਸੱਜਣ ਦਾ, ਮੇਰੇ ਪਿਆਰੇ ਦਾ ਮੁੱਖ ਚਿਹਰਾ, ਮੁਖੜਾ ਅਨੂਪ, ਅਨੂਪ ਦਾ ਅਰਥ ਹੈ ਬਹੁਤ ਸੁੰਦਰ ਹੈ, ਉਹਦੀ ਉਪਮਾ ਨਹੀਂ ਕੀਤੀ ਜਾ ਸਕਦੀ ਕਿਸੇ ਦੇ ਨਾਲ, ਉਹਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ, ਇੰਨਾ ਸੋਹਣਾ ਮੇਰੇ ਪਿਆਰੇ ਦਾ ਮੁਖੜਾ ਹੈ, ਮੇਰੇ ਵਾਹਿਗੁਰੂ ਦਾ, ਮੇਰੇ ਗੁਰੂ ਦਾ ਬਦਨ ਚਿਹਰਾ ਇੰਨਾ ਸੋਹਣਾ ਹੈ ਕਿ ਉਹਦੇ ਨੇੜੇ ਵੀ ਕੋਈ ਢੁਕਦਾ ਨਹੀਂ, ਉਹਦੀ ਆਬਾ ਦੇ ਤੁਲ ਵੀ ਕੋਈ ਨਹੀਂ, ਮੈਂ ਕੀ ਕਰਾਂ? ਸੱਜਣ ਮੁਖ ਅਨੂਪ ਅੱਠੇ ਪਹਿਰ ਨਿਹਾਲ ਸਾਂ। ਜਿਹਦੇ ਕੋਲ ਐਸਾ ਸੋਹਣਾ ਸਾਈ ਹੋਵੇ, ਸੋਹਣਾ ਪਿਆਰਾ ਹੋਵੇ, ਉਹ ਅੱਠੇ ਪੈਰ ਆਪਣੇ ਸੋਹਣੇ ਦੇ ਮੁਖੜੇ ਨੂੰ ਵੇਖਦਾ, ਉਹ ਆਪਣੇ ਪਿਆਰੇ ਨੂੰ ਵੇਖਦਾ। ਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਰੱਬ ਦਾ ਪਿਆਰਾ ਹੈ ਨਾ, ਉਹਨੂੰ ਪਤਾ ਵੀ ਵਾਹਿਗੁਰੂ ਕਿੰਨਾ ਸੁੰਦਰ ਹੈ, ਕਿੰਨਾ ਸੋਹਣਾ ਹੈ, ਜਿਸਨੇ ਕਾਇਨਾਤ ਬਣਾਈ ਹੈ, ਕਿੰਨੀ ਸੋਹਣੀ ਕਾਇਨਾਤ ਹੈ। ਇਸ ਸੁੰਦਰਤਾ ਤੋਂ ਅੰਦਾਜ਼ਾ ਲਾਈਏ ਕਿ ਉਹ ਆਪ ਕਿੰਨਾ ਖੂਬਸੂਰਤ ਹੈ, ਜਿਸਨੇ ਖੂਬਸੂਰਤ ਕਾਇਨਾਤ ਬਣਾਈ ਹੈ, ਉਹ ਇਸ ਉਸ ਕਾਇਨਾਤ ਬਣਾਉਣ ਵਾਲੇ ਦਾ ਇੱਕ ਕਤਰਾ ਹੈ, ਇਹ ਕਾਇਨਾਤ ਦੀ ਖੂਬਸੂਰਤੀ ਇੱਕ ਰੰਚਕ ਮਾਤਰ ਕਤਰਾ ਹੈ, ਉਹ ਉਹਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਆਬਾਵਾਂ ਛੁਪੀਆਂ ਹੋਈਆਂ ਨੇ, ਉਹ ਤਾਂ ਸ਼ੋਭਾ ਦਾ ਮੂਲ ਹੈ, ਜੜ ਹੈ। ਤਾਂ ਗੁਰਦੇਵ ਜੀ ਕਹਿੰਦੇ ਜਿਨ੍ਹਾਂ ਨੂੰ ਉਹਦੇ ਦੀਦਾਰ ਹੋ ਗਏ ਨਾ, ਜਿਨ੍ਹਾਂ ਨੇ ਉਹ ਮੁਖੜਾ ਦੇਖ ਲਿਆ
ਤੇ ਮੁਖੜੇ ਦਾ ਅਰਥ ਜਦੋਂ ਗੁਰੂ ਸਾਹਿਬ ਜੀ ਮੁਖੜੇ ਦੀ ਗੱਲ ਕਰਦੇ ਨੇ ਭਾਵਾਂ ਕਿ ਇਹ ਸਰਗੁਣ ਰੂਪ ਵਿੱਚ ਲਿਖਿਆ ਹੈ, ਪਰ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਗੱਲ ਉਸ ਅਨੁਭਵ ਦੀ ਅੰਦਰ ਦੇ ਪ੍ਰਕਾਸ਼ ਦੀ ਕਰਦੇ ਨੇ ਕਿ ਜਿਹੜਾ ਅੰਦਰੋਂ ਮਾਣਿਆ ਜਾਂਦਾ ਹੈ, ਅੰਦਰੋਂ ਧਿਆਇਆ ਜਾਂਦਾ ਹੈ, ਉਹ ਅੰਦਰੋਂ ਲਗਾਵ ਨਾਲ ਮਨ ਦੇ ਨਾਲ ਜਿਹਦੇ ਲਗਾਵ ਪੈਦਾ ਹੋ ਜਾਂਦਾ ਹੈ, ਉਸ ਪਿਆਰੇ ਦੇ ਉਸ ਅਨੁਭਵ ਨੂੰ ਗੁਰੂ ਸਾਹਿਬ ਜੀ ਬਿਆਨ ਕਰਦੇ ਨੇ ਤੇ ਸਰਗੁਣ ਰੂਪ ਵਿੱਚ, ਕਿਉਂਕਿ ਕਈ ਵਾਰੀ ਜੋ ਬੰਦੇ ਦੇ ਅੰਦਰ ਦੀ ਕਲਪਨਾ ਕਹਿ ਲਈਏ, ਭਾਵਨਾ ਕਹਿ ਲਈਏ, ਭਾਵਨਾ ਦਾ ਕੋਈ ਆਕਾਰ ਨਹੀਂ ਹੁੰਦਾ, ਸ਼ਰਧਾ ਦਾ ਕੋਈ ਆਕਾਰ ਨਹੀਂ ਹੁੰਦਾ, ਕੋਈ ਨਾਮ ਨਹੀਂ ਹੁੰਦਾ, ਕੋਈ ਅੰਦਰ ਦੀ ਕਲਪਨਾ ਦਾ ਵੀ ਨਾਮ ਨਹੀਂ ਹੁੰਦਾ, ਪਰ ਸਾਨੂੰ ਆਪਣੇ ਬਾਹਰ ਦੀ ਤ੍ਰਿਪਤੀ ਵਾਸਤੇ ਜਾਂ ਲੋਕਾਂ ਨੂੰ ਸਮਝਾਉਣ ਵਾਸਤੇ ਆਪਣੀਆਂ ਕਲਪਨਾਵਾਂ ਨੂੰ, ਆਪਣੀਆਂ ਭਾਵਨਾਵਾਂ ਨੂੰ, ਆਪਣੇ ਵਿਚਾਰਾਂ ਨੂੰ ਇੱਕ ਆਕਾਰ ਦੇਣਾ ਪੈਂਦਾ। ਉਹ ਆਕਾਰ ਜਿਨ੍ਹਾਂ ਲੋਕਾਂ ਨੂੰ ਰੱਬ ਨੇ ਸ਼ਬਦ ਦਿੱਤੇ ਨੇ ਉਹ ਸ਼ਬਦਾਂ ਨਾਲ ਆਕਾਰ ਦੇ ਦਿੰਦੇ ਨੇ, ਜਿਨ੍ਹਾਂ ਲੋਕਾਂ ਨੂੰ ਰੱਬ ਨੇ ਚਿੱਤਰਕਾਰੀ ਦਿੱਤੀ ਉਹ ਚਿੱਤਰਕਾਰੀ ਨਾਲ ਆਕਾਰ ਦੇ ਦਿੰਦੇ ਨੇ ਆਪਣੀਆਂ ਭਾਵਨਾਵਾਂ ਨੂੰ। ਜਿਸ ਨੂੰ ਪਰਮਾਤਮਾ ਪਰਮੇਸ਼ਵਰ ਨੇ ਕੋਈ ਹੋਰ ਅੰਦਰ ਦੀ ਰਹਿਮਤ ਕੀਤੀ ਹੈ, ਨਾਦ ਬਖਸ਼ਿਆ, ਉਹ ਕਿਸੇ ਨਾਦ ਰਾਹੀਂ, ਕਿਸੇ ਸੰਗੀਤ ਦੇ ਯੰਤਰ ਰਾਹੀਂ ਆਪਣੇ ਅੰਦਰ ਦੀ ਉਸ ਭਾਵਨਾ ਨੂੰ ਵਿਅਕਤ ਕਰ ਦਿੰਦੇ ਨੇ। ਹੈ ਅੰਦਰ ਦੀ ਭਾਵਨਾ ਹੀ ਵਿਅਕਤ ਕਰਨ ਦੇ ਸਾਰੇ ਜ਼ਰੀਏ। ਜੋ ਕੁਝ ਅਸੀਂ ਅੱਜ ਬਾਹਰ ਵੇਖ ਰਹੇ ਹਾਂ, ਇਹ ਸਾਰਾ ਕੁਝ ਕਦੀ ਕਿਸੇ ਦੇ ਅੰਦਰ ਵਾਪਰਿਆ ਹੈ ਤੇ ਉਸ ਨੇ ਉਹਨੂੰ ਬਾਹਰ ਵਿਅਕਤ ਕੀਤਾ ਹੈ ਲੋਕਾਂ ਦੇ ਭਲੇ ਲਈ, ਲੋਕਾਂ ਦੇ ਉਪਕਾਰ ਦੇ ਲਈ, ਵੀ ਜਿਹੜੇ ਅੰਦਰੋਂ ਬਾਹਰ ਨਹੀਂ ਜਾ ਸਕਦੇ ਉਹ ਬਾਹਰੋਂ ਅੰਦਰ ਆ ਜਾਣ। ਉਹਨਾਂ ਨੂੰ ਉਹ ਸਾਧਨ ਦੇ ਦਿੱਤੇ, ਉਹਨਾਂ ਨੂੰ ਉਹ ਚਿੱਤਰ ਦੇ ਦਿੱਤੇ, ਉਹਨਾਂ ਨੂੰ ਉਹ ਤਸਵੀਰਾਂ ਦੇ ਦਿੱਤੀਆਂ, ਉਹ ਸ਼ਬਦ ਦੇ ਦਿੱਤੇ ਕਿ ਜਿਨ੍ਹਾਂ ਦਾ ਸਹਾਰਾ ਲੈ ਕੇ, ਜਿਨ੍ਹਾਂ ਦਾ ਆਸਰਾ ਲੈ ਕਰਕੇ ਉਹ ਆਪਣੇ ਨਿੱਜ ਘਰ ਵਿੱਚ ਆ ਜਾਣ, ਆਪਣੇ ਅੰਦਰ ਚਲੇ ਜਾਣ, ਆਪਣੇ ਤਹਿ ਦੇ ਵਿੱਚ ਚਲੇ ਜਾਣ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹੀ ਗੱਲ ਕਰਦੇ ਨੇ ਕਿ ਮੇਰੇ ਸੱਜਣ ਦਾ, ਮੇਰੇ ਪਿਆਰੇ ਦਾ ਮੁਖੜਾ, ਉਹਦੀ ਸ਼ੋਭਾ ਨਹੀਂ ਬਿਆਨ ਕੀਤੀ ਜਾ ਸਕਦੀ। ਅੱਠੇ ਪਹਿਰ ਨਿਹਾਲ ਸਾਂ, ਮੈਂ ਅੱਠੇ ਪੈਰ ਹਰ ਵਕਤ ਆਪਣੇ ਪਿਆਰੇ ਨੂੰ ਦੇਖਦਾ ਰਵਾਂ, ਦੇਖਦੀ ਰਵਾਂ, ਜਿੰਦ ਆਤਮਾ ਕਹਿੰਦੀ ਹੈ। ਸੁੱਤੜੀ ਸੋ ਸਹੁ ਡਿੱਠ, ਤੇ ਜੇ ਮੈਂ ਸੌਂ ਜਾਵਾਂ, ਕਹਿੰਦੇ ਪਹਿਲਾਂ ਤੇ ਜਾਗਦਿਆਂ ਵਾਹਿਗੁਰੂ ਨੂੰ ਦੇਖਾਂ, ਪਿਆਰੇ ਨੂੰ ਦੇਖਾਂ, ਪਰ ਜੇ ਮੈਂ ਸੌਂ ਜਾਵਾਂ, ਹੁਣ ਜਿੰਨੇ ਅੱਠੇ ਪੈਰ ਜਾਗਦਿਆਂ ਆਪਣਾ ਪਿਆਰਾ ਵੇਖਿਆ, ਸੁੱਤਿਆਂ ਵੀ ਫਿਰ ਉਹਨੂੰ ਸੁਪਨੇ ਉਹੀ ਆਉਣਗੇ। ਕਹਿੰਦੇ ਹੇ ਵਾਹਿਗੁਰੂ, ਜਿੰਦ ਆਖਦੀ ਜਦੋਂ ਮੈਂ ਸੌਂ ਜਾਵਾਂ, ਸਹੁ ਡਿੱਠ, ਉਹੀ ਮਿੱਤਰ, ਉਹੀ ਵਾਹਿਗੁਰੂ, ਉਹੀ ਪਤੀ ਮੈਂ ਆਪਣੇ ਸੁਪਨੇ ਵਿੱਚ ਵੇਖਾਂ। ਤੈ ਸੁਪਨੇ ਹੋ ਖੰਨੀ ਹੈ, ਤੇ ਜੇ ਸੁਪਨੇ ਵਿੱਚ ਵੀ ਮੈਨੂੰ ਮੇਰਾ ਪਿਆਰਾ ਮਿਲੇ, ਮੈਂ ਉਸ ਸੁਪਨੇ ਤੋਂ ਵਾਰ ਨੇ ਵਿਲਹਾਰ ਨੇ ਜਾ, ਉਸ ਸੁਪਨੇ ਤੋਂ ਹਾਂ ਮੈਂ ਖੰਨੀਆਂ ਦਾ ਅਰਥ ਹੈ ਕੁਰਬਾਨ ਹੋ ਜਾਵਾਂ, ਸੁਪਨੇ ਵਿੱਚ ਵੀ ਮੈਨੂੰ ਮੇਰਾ ਪਿਆਰਾ ਮਿਲਦਾ ਹੈ, ਤੇ ਜਾਗਦਿਆਂ ਵੀ ਮੈਨੂੰ ਮੇਰੇ ਪਿਆਰੇ ਦੇ ਦੀਦਾਰ ਹੁੰਦੇ ਨੇ। ਕਿਉਂਕਿ ਕਈ ਤਰ੍ਹਾਂ ਦਾ ਦਰਸ਼ਨ, ਚਾਰ ਤਰ੍ਹਾਂ ਦਾ ਮੰਨਿਆ, ਇੱਕ ਦਰਸ਼ਨ ਹੈ ਸਵਪਨ ਦਰਸ਼ਨ, ਜਦੋਂ ਕੋਈ ਆਪਣੇ ਪਿਆਰੇ ਨੂੰ ਅਰਾਧਦਾ ਹੈ ਨਾ, ਕਲਪਨਾ ਕਰਦਾ ਹੈ, ਦੀਦ ਨਹੀਂ ਅਜੇ ਹੋਈ ਪਰ ਅੰਦਰ ਚਾਹਨਾ ਪੈਦਾ ਹੋ ਜਾਂਦੀ ਹੈ, ਇੱਛਾ ਪੈਦਾ ਹੋ ਜਾਂਦੀ ਪਿਆਰੇ ਨੂੰ ਮਿਲਣ ਦੀ, ਤੇ ਅਸੀਂ ਕੋਈ ਵੀ ਹੈ, ਕਿਸੇ ਆਪਣੇ ਮਿੱਤਰ ਨੂੰ, ਆਪਣੇ ਪਿਆਰੇ ਨੂੰ, ਧੀਆਂ ਪੁੱਤਰ ਨੂੰ, ਸੱਜਣ ਸੰਬੰਧੀ ਨੂੰ, ਕੰਤ ਨੂੰ, ਕਾਮਣ ਦਾ ਕੰਮ ਨੂੰ, ਕੰਤ ਦਾ ਖਿਆਲ ਆਉਂਦਾ ਰਹੇ ਅੱਠੇ ਪੈਰ, ਤੇ ਸਭ ਤੋਂ ਪਹਿਲਾਂ ਉਹਨੂੰ ਸੁਪਨ ਦਰਸ਼ਨ ਹੁੰਦਾ, ਉਹਦੀ ਕਲਪਨਾ ਵਿੱਚ ਸਾਰਾ ਦਿਨ ਚੱਲਦਾ ਤੇ ਸੁਪਨੇ ਵਿੱਚ ਵੀ ਉਹਨੂੰ ਹੀ ਦੀਦਾਰ ਕਰਦਾ। ਪਹਿਲਾ ਦਰਸ਼ਨ ਸੁਪਨ ਦਰਸ਼ਨ, ਫਿਰ ਉਹਦਾ ਚਿੱਤਰ ਦਰਸ਼ਨ। ਚਿੱਤਰ ਦਰਸ਼ਨ ਦਾ ਅਰਥ ਹੈ ਕਿ ਉਹਨੂੰ ਤਸਵੀਰਾਂ ਝੋਲੇ ਪੈਂਦੇ ਨੇ ਕਿ ਇਸ ਪਾਸਿਓਂ ਮੇਰਾ ਸੱਜਣ, ਮੇਰਾ ਮਿੱਤਰ, ਮੇਰਾ ਪਿਆਰਾ ਆ ਰਿਹਾ, ਉਹਨੂੰ ਝੋਲੇ ਪੈਂਦੇ ਨੇ, ਚਿੱਤਰ ਦਿਸਦੇ ਨੇ, ਉਹ ਤਸਵੀਰਾਂ ਬਣਾਉਂਦਾ ਜੋ ਉਹਨੂੰ ਕਲਪਨਾ ਕਰਦਾ। ਤੀਸਰਾ ਹੈ ਸ਼੍ਰਵਣ ਦਰਸ਼ਨ, ਉਹਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਉਹਨੂੰ ਪ੍ਰਤੀਤ ਹੁੰਦਾ, ਆਵਾਜ਼ਾਂ ਸੁਣਦੀ ਆਪਣੇ ਪਿਆਰੇ ਦੀਆਂ ਵੀ ਉਹ ਆ ਰਿਹਾ ਹੈ, ਮਿਲ ਸੱਚਮੁੱਚ ਇਹ ਰੱਬ ਦੇ ਪਿਆਰਿਆਂ ਦੀ, ਅਭਿਆਸੀਆਂ ਦੀ ਅਨੁਭਵੀ ਹਨ ਕਿ ਜਦੋਂ ਕੋਈ ਰੱਬ ਦੇ ਦਰਗਾਹ, ਰੱਬ ਦੇ ਦਰ ਵੱਲ ਨੂੰ ਤੁਰਦਾ ਹੈ, ਰੱਬ ਦੇ ਮਾਰਗ ਤੇ ਤੁਰਦਾ, ਪਹਿਲਾਂ ਉਹਨੂੰ ਆਪਣੇ ਸੁਪਨੇ ਵਿੱਚ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ, ਫਿਰ ਉਹ ਜਾਗਦਿਆਂ ਵੀ ਉਹਨੂੰ ਉਹ ਝੋਲੇ ਪੈਂਦੇ ਨੇ, ਉਹਨੂੰ ਪ੍ਰਤੀਤੀ ਅਨੁਭਵ ਹੁੰਦੀ ਹੈ, ਫਿਰ ਉਹਨੂੰ ਸ਼੍ਰਵਣ ਕੰਨਾਂ ਵਿੱਚੋਂ ਨਾਦ ਆਉਂਦਾ ਹੈ, ਆਵਾਜ਼ ਆਉਂਦੀ ਹੈ, ਉਹਨੂੰ ਇਉਂ ਪ੍ਰਤੀਤ ਹੁੰਦਾ ਵੀ ਮੇਰਾ ਪਿਆਰਾ ਮੈਨੂੰ ਬੁਲਾ ਰਿਹਾ ਹੈ, ਮੇਰੇ ਨਾਲ ਗੱਲਾਂ ਕਰ ਰਿਹਾ ਹੈ। ਤੇ ਫਿਰ ਚੌਥਾ ਹੈ ਪ੍ਰਤੱਖ ਦਰਸ਼ਨ, ਫਿਰ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ, ਆਪਣੇ ਪਿਆਰੇ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ। ਸੋ ਗੁਰੂ ਸਾਹਿਬ ਜੀ ਨੇ ਸ਼ਬਦ ਵਿੱਚ ਉਹੀ ਗੱਲਾਂ ਕੀਤੀਆਂ ਵੀ ਪ੍ਰਤੱਖ ਦੀ ਗੱਲ ਵੀ ਕੀਤੀ, ਸੱਜਣ ਮੁੱਖ ਅਨੂਪ, ਮੇਰੇ ਸੱਜਣ ਦਾ, ਮੇਰੇ ਵਾਹਿਗੁਰੂ ਦਾ, ਪਿਆਰੇ ਦਾ ਮੁੱਖ ਬੜਾ ਸੁੰਦਰ ਹੈ। ਅੱਠੇ ਪਹਿਰ ਨਿਹਾਲ ਸਾਂ, ਸੁੱਤੜੀ ਸੋ ਸੋ ਡਿੱਠ,
ਤੇ ਸੁੱਤਿਆਂ ਵੀ ਮੈਂ ਉਹਨੂੰ ਹੀ ਵੇਖਾਂ ਤੈ ਸੁਪਨੇ ਹਉ ਖੰਨੀਐ ਹੇ ਸੁਪਨੇ ਸੁਪਨੇ ਨੂੰ ਚੰਗਾ ਕਿਹਾ ਨੀਂਦ ਨੂੰ ਵੀ ਚੰਗਾ ਕਿਹਾ ਬਾਣੀ ਵਿੱਚ ਜਿਹੜੀ ਨੀਂਦ ਰੱਬ ਦੇ ਪਿਆਰ ਵਿੱਚ ਸੌਣ ਲੱਗਿਆਂ ਪਿਆਰੇ ਨੂੰ ਯਾਦ ਕਰੇ ਤੇ ਉਹ ਨੀਂਦ ਵਿੱਚ ਵੀ ਰੱਬ ਨੂੰ ਮਾਣੇ ਤੇ ਗੁਰੂ ਸਾਹਿਬ ਨੇ ਕਿਹਾ ਵੀ ਉਹ ਨੀਂਦ ਵੀ ਭਲੀ ਹੈ ਆਓ ਸੁਭਾਗੀ ਨੀਂਦੜੀਏ ਕਿ ਉਹ ਨੀਂਦ ਹੀ ਭਾਗਾਂ ਵਾਲੀ ਹੈ ਜਿਹੜੀ ਨੀਂਦ ਵਿੱਚ ਹੀ ਰੱਬ ਦੇ ਦੀਦਾਰ ਹੋ ਜਾਣ ਸੁਪਨੇ ਵਿੱਚ ਵੀ ਪਰਮਾਤਮਾ ਦੇ ਦੀਦਾਰ ਹੋ ਜਾਣ ਬਹੁਤ ਮਹਾਂਕਵੀ ਸਿੱਖ ਧਰਮ ਦੇ ਹੋਏ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਹਨਾਂ ਸੁਪਨ ਦਰਸ਼ਨ ਦੀ ਬਾ ਕਮਾਲ ਉਦਾਹਰਨ ਦਿੱਤੀ ਹੈ ਕਿ ਜਦੋਂ ਵਾਹਿਗੁਰੂ ਦੇ ਦੀਦਾਰ ਸੁਪਨੇ ਵਿੱਚ ਹੋਏ ਉਹਨਾਂ ਬੜੀ ਸੋਹਣੀ ਰੁਬਾਈ ਲਿਖੀ ਹੈ ਨਾ ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ ਅਸਾਂ ਧਾ ਗਲਵੱਕੜੀ ਪਾਈ ਨਿਰਾ ਨੂਰ ਤੁਸੀਂ ਨਜ਼ਰ ਨਾ ਆਏ ਸਾਡੀ ਕੰਮ ਦੀ ਰਹੀ ਕਲਾਈ ਕਿ ਉਹ ਪਰਮਾਤਮਾ ਪ੍ਰਕਾਸ਼ ਰੂਪ ਹੈ ਹੁਣ ਸੁਪਨੇ ਵਿੱਚ ਅਸੀਂ ਕਿਸੇ ਨੂੰ ਪਕੜਾਂਗੇ ਕਲਾਈ ਦਾ ਅਰਥ ਹੈ ਗੁੱਟ ਪਕੜਨਾ ਚਾਹੇ ਕਿਸੇ ਦਾ ਕੋਈ ਪਕੜੇ ਪਰ ਕਹਿੰਦੇ ਉਹ ਪ੍ਰਕਾਸ਼ ਹੀ ਪ੍ਰਕਾਸ਼ ਹੈ ਅਨੁਭਵ ਹੀ ਅਨੁਭਵ ਹੈ ਉਹ ਗ੍ਰਿਫਤ ਵਿੱਚ ਨਹੀਂ ਆਉਂਦਾ ਉਹਨੂੰ ਮਾਣਿਆ ਹੀ ਜਾਂਦਾ ਜਿਵੇਂ ਕੋਈ ਰੋਸ਼ਨੀ ਨੂੰ ਪਕੜਨਾ ਚਾਹੇ ਰੋਸ਼ਨੀ ਨੂੰ ਪਕੜ ਨਹੀਂ ਸਕਦਾ ਉਹਨੂੰ ਤਾਂ ਮਾਣਿਆ ਜਾਂਦਾ ਉਹਦੇ ਤੇ ਪ੍ਰਕਾਸ਼ ਵਿੱਚ ਜਿਉਂਿਆ ਜਾਂਦਾ ਹੈ ਰੱਬ ਦਾ ਦਰਸ਼ਨ ਐਸਾ ਹੈ ਹੇ ਵਾਹਿਗੁਰੂ ਤੂੰ ਸੁਪਨੇ ਵਿੱਚ ਵੀ ਮਿਲੇ ਉਹ ਸੁਪਨਾ ਵੀ ਪ੍ਰਵਾਨ ਹੈ ਕੁਰਬਾਨ ਹਾਂ ਮੈਂ ਉਸ ਸੁਪਨੇ ਤੋਂ ਵੀ ਤੇ ਜਾਗਦਿਆਂ ਵੀ ਜੇ ਤੈਨੂੰ ਮੈਂ ਤੇਰੇ ਦੀਦਾਰ ਪਏ ਕਰਦਾ ਤੇ ਸਦਾ ਮੈਂ ਤੈਨੂੰ ਦੇਖਦਾ ਹਾਂ ਮਹੱਲਾ ਪੰਜਵਾਂ ਤੀਸਰੇ ਸਲੋਕ ਵਿੱਚ ਗੁਰਦੇਵ ਜੀ ਕਹਿੰਦੇ ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ ਕਹਿੰਦੇ ਸੱਜਣਾ ਨੂੰ ਪਰਖਣਾ ਸੱਚ ਪਰਖ ਕਿ ਜਿਹੜਾ ਸੱਜਣ ਹੈ ਨਾ ਸੱਚਮੁੱਚੋ ਸੱਚ ਰਾਹੀਂ ਜਾਣਿਆ ਜਾਂਦਾ ਹੈ ਸੱਚ ਦੇ ਨਾਲ ਜੁੜਿਆ ਜਾਂਦਾ ਹੈ ਸੱਜਣ ਸੱਚ ਪਰਖ ਸੱਚ ਹਕੀਕਤ ਰਾਹੀਂ ਉਹਨੂੰ ਜਾਣਿਆ ਜਾਂਦਾ ਹਕੀਕਤ ਨਾਲ ਉਹਦੇ ਨਾਲ ਜੁੜਿਆ ਜਾਂਦਾ ਮੁੱਖ ਅਲਾਵਣ ਥੋਥਰਾ ਮੁੱਖ ਤੋਂ ਅਲਾ ਕੇ ਕਹਿਣਾ ਵੀ ਮੈਂ ਇਹਦੇ ਲਈ ਜਾਨ ਵਾਰ ਦਿਆਂਗਾ ਮੈਂ ਇਹਦੇ ਲਈ ਸਾਰਾ ਕੁਝ ਕਰ ਦਿਆਂਗਾ ਗੁਰਦੇਵ ਜੀ ਕਹਿੰਦੇ ਮੁੱਖ ਤੋਂ ਕਹਿਣਾ ਇਹ ਤੇ ਥੋਥਾ ਕੰਮ ਹੈ ਜਿਵੇਂ ਥੋਥਾ ਵਾਂਸ ਹੋਵੇ ਉਹਦੇ ਚੋਂ ਨਾਦ ਕੋਈ ਨਹੀਂ ਨਿਕਲਦਾ ਇੱਕ ਪਾਸਿਓਂ ਫੂਕ ਮਾਰੀਏ ਦੂਜੇ ਪਾਸਿਓਂ ਫੂਕ ਨਿਕਲ ਜਾਂਦੀ ਹੈ ਕਹਿੰਦੇ ਮੁੱਖ ਵਾਲੇ ਗੱਲਾਂ ਵਾਲੇ ਬਾਤੂਨੀ ਜਿਹੜੇ ਸੱਜਣ ਨੇ ਉਹ ਥੋਥੇ ਬਾਂਸ ਦੀ ਤਰ੍ਹਾਂ ਨੇ ਗੱਲਾਂ ਤੇ ਬਹੁਤ ਕਰਦੇ ਨੇ ਪਰ ਵਕਤ ਵੇਲੇ ਸਮੇਂ ਵੇਲੇ ਕੋਈ ਨਹੀਂ ਢੁਕਦਾ ਜਿਹੜਾ ਅਸਲ ਸੱਜਣ ਹੈ ਉਹ ਪਰਖਿਆ ਜਾਂਦਾ ਸੱਚ ਦੇ ਵਿੱਚ ਸੱਚ ਦੇ ਨਾਲ ਖਲੋਤਾ ਰਹਿੰਦਾ ਹੈ ਉਹ ਕਦੀ ਸੱਚ ਨੂੰ ਨਹੀਂ ਛੱਡਦਾ ਉਹ ਕਦੀ ਜਿਹੜਾ ਹੈ ਧਰਮ ਨੂੰ ਨਹੀਂ ਤਿਆਗਦਾ ਅਸਲ ਮਿੱਤਰ ਅਸਲ ਸੱਜਣ ਹੀ ਉਹ ਹੈ ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ ਮਨ ਮਜਾਹੂ ਲਖ ਤੂੰ ਦੋਹੋਂ ਦੂਰ ਨਾ ਸੋ ਪਿਰੀ ਹੇ ਮਨ ਤੂੰ ਆਪਣੇ ਵਿੱਚ ਮਜਾਹੂ ਆਪਣੇ ਅੰਦਰ ਲਖ ਲਖ ਦਾ ਅਰਥ ਹੈ ਵੇਖ ਲੈ ਜਾਣ ਲੈ ਤੂੰ ਦੋਹੋਂ ਦੂਰ ਨਾ ਸੋ ਪਿਰੀ ਜਿਹੜਾ ਉਹ ਪਿਰੀ ਹੈ ਨਾ ਉਹ ਵਾਹਿਗੁਰੂ ਹੈ ਜਿਹਦੇ ਦੀਦਾਰ ਕਰਨ ਦੀ ਸਿੱਖ ਹੈ ਜਿਹਨੂੰ ਸੁਪਨੇ ਵਿੱਚ ਦੇਖ ਰਿਹਾ ਮਨ ਮਜਾਹੂ ਲਖ ਹੇ ਮੇਰੇ ਮਨਾ ਤੂੰ ਉਹਨੂੰ ਆਪਣੇ ਅੰਦਰ ਵੇਖ ਆਪਣੇ ਅੰਦਰ ਪਛਾਣ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਦੇ ਵਿੱਚ ਹੈ ਮਨ ਦੇ ਅੰਦਰ ਹੈ ਉਹ ਪਰਮਾਤਮਾ ਪਰਮੇਸ਼ਵਰ ਤੂੰ ਦੂਰ ਨਾ ਸੋ ਪਿਰੀ ਉਹ ਪਿਰੀ ਉਹ ਵਾਹਿਗੁਰੂ ਪਰਮਾਤਮਾ ਤੇਰੇ ਤੋਂ ਦੂਰ ਨਹੀਂ ਦੂਰ ਹੈ ਹੀ ਨਹੀਂ ਹਉ ਦੀ ਦੂਰੀ ਹੈ ਜੋ ਪਹਿਲਾਂ ਆਖਿਆ ਹੰਗਤਾ ਕਰਕੇ ਪਰਮਾਤਮਾ ਤੋਂ ਵਿੱਥ ਪਈ ਹੋਈ ਹੈ ਜਦੋਂ ਹੀ ਹੰਗਤਾ ਮਿਟਦੀ ਹੈ ਉਹ ਹੀ ਰਹਿ ਜਾਂਦਾ ਹੈ ਇਨਸਾਨ ਜੀਵ ਦੀ ਆਪਣੀ ਹੰਗਤਾ ਹੀ ਦੂਰੀ ਦਾ ਕਾਰਨ ਬਣਦੀ ਹੈ ਕੂੜ ਦੀ ਕੰਧ ਹੀ ਆਪਣੀ ਦੂਰੀ ਦਾ ਕਾਰਨ ਬਣਦੀ ਹੈ ਜਿਸ ਦਿਨ ਕੂੜ ਦੀ ਕੰਧ ਟੁੱਟ ਜਾਂਦੀ ਹੈ ਝੂਠ ਦੀ ਪਾਲ ਟੁੱਟ ਜਾਂਦੀ ਹੈ ਫਿਰ ਹਰ ਪਾਸੇ ਉਹ ਵਾਹਿਗੁਰੂ ਪਰਮਾਤਮਾ ਦਾ ਦੀਦਾਰ ਹੁੰਦਾ ਤੇ ਝੂਠ ਸਦਾ ਬਰਕਰਾਰ ਨਹੀਂ ਰਹਿੰਦਾ ਬੰਦਾ ਰੱਖਣਾ ਚਾਹੁੰਦਾ ਹੈ ਅੱਗੇ ਪੌੜੀ ਵਿੱਚ ਸਤਿਗੁਰੂ ਦਤਾਰ ਜੀ ਨੇ ਫਿਰ ਉਸ ਝੂਠ ਨੂੰ ਜਿਸ ਹਉ ਨੂੰ ਬੰਦਾ ਜਿਉਂਦਾ ਰੱਖਣਾ ਚਾਹੁੰਦਾ ਪਦਵੀਆਂ ਦੇ ਰਾਹੀਂ ਮਰਾਤਬਿਆਂ ਦੇ ਰਾਹੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਪਦਵੀ ਕੀ ਤੇਰਾ ਮਰਾਤਬ ਇਸ ਧਰਤੀ ਤੇ ਭਲੇ ਲੋਕਾਂ ਧਰਤੀ ਨੇ ਨਹੀਂ ਰਹਿਣਾ ਧਰਤ ਆਕਾਸ਼ ਪਾਤਾਲ ਹੈ ਚੰਦ ਸੂਰ ਬਿਨਾਸੀ ਧਰਤ ਦਾ ਅਰਥ ਹੈ ਧਰਤੀ ਕੱਲੀ ਇਹ ਧਰਤੀ ਨਹੀਂ ਸਾਰੀਆਂ ਹੀ ਧਰਤੀਆਂ ਜਿੰਨੀਆਂ ਧਰਤੀਆਂ ਨੇ ਆਕਾਸ਼ ਜਿੰਨਾ ਅਸੀਂ ਆਕਾਸ਼ ਵੇਖਦੇ ਹਾਂ ਤਾਰਾ ਮੰਡਲ ਵੇਖਦੇ ਹਾਂ ਪਾਤਾਲ ਜੋ ਕੁਝ ਸਾਡੇ ਧਰਤ ਤੋਂ ਵੀ ਥੱਲੇ ਹੈ ਸਾਨੂੰ ਕੀ ਪਤਾ ਚੰਦ ਚੰਦਰਮਾ ਸੂਰ ਸੂਰਜ ਬਿਨਾਸੀ ਦਾ ਅਰਥ ਹੈ ਨਾਸ਼ ਹੋ ਜਾਣਗੇ ਗੁਰਦੇਵ ਜੀ ਕਹਿੰਦੇ ਦੁਨੀਆਂ ਦੀ ਕੋਈ ਵੀ ਸੱਚ ਦਿਸਦੀ ਹੋਈ ਵਸਤੂ ਸੱਚ ਨਹੀਂ
ਇਹ ਸੱਚ ਦਾ ਭੁਲੇਖਾ ਹੈ, ਨਾ ਧਰਤੀ ਰਹਿਣੀ ਹੈ, ਨਾ ਆਕਾਸ਼ ਰਹਿਣਾ ਹੈ, ਨਾ ਪਾਤਾਲ ਰਹਿਣਾ, ਨਾ ਚੰਦ ਸੂਰਜ, ਨਾ ਤਾਰੇ ਰਹਿਣੇ ਨੇ, ਸਭ ਕੁਝ ਬਿਨਸ ਜਾਣਾ। ਪੰਚਮ ਪਾਤਸ਼ਾਹ ਜੀ ਦੇ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ, ਉੱਥੇ ਗੁਰਦੇਵ ਪਿਤਾ ਮਹਾਰਾਜ ਨੇ ਇਹ ਬਚਨ ਕਹੇ ਨੇ, ਨਾ ਦੇਵ ਦਾਨ ਵਾਨ ਰਾ, ਨਾ ਸਿੱਧ ਸਾਧ ਕਾ ਦਰਾ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ, ਏਕ ਤੂੰ ਹੀ। ਅਸਤ ਦਾ ਅਰਥ ਤੇ ਹੈ, ਹੇ ਵਾਹਿਗੁਰੂ ਇੱਕ ਕੱਲਾ ਤੂੰ ਹੀ ਰਹੇਗਾ, ਤੂੰ ਹੀ ਹੈ, ਹੋਰ ਨਾ ਕੋਈ ਸਿਆਣੇ, ਨਾ ਮੂਰਖ, ਨਾ ਕੋਈ ਭਲੇ ਲੋਕ, ਨਾ ਚੰਗੇ ਲੋਕ, ਦਾਦੇ ਦੇਹੰਦ ਆਦਮੀ, ਕੋਈ ਵੀ ਸਿਆਣਾ ਵੀ ਨਹੀਂ ਰਹਿਣਾ, ਨਾ ਸਪਤ ਜ਼ੇਰ ਜ਼ਿਮੀ, ਨਾ ਸਮੁੰਦਰ ਰਹਿਣੇ ਨੇ, ਨਾ ਧਰਤੀ ਰਹਿਣੀ ਹੈ, ਨਾ ਆਕਾਸ਼ ਰਹਿਣੇ, ਨਾ ਪਤਾਲ ਰਹਿਣੇ ਨੇ, ਨਾ ਚੰਦ ਤਾਰੇ ਰਹਿਣੇ ਨੇ, ਇਹ ਸਾਰੇ ਹੀ ਬਿਨਸ ਜਾਣੇ ਨੇ। ਨਾ ਸੂਰ ਸੱਸ ਮੰਡਲੋ, ਕਹਿੰਦੇ ਨਾ ਸੂਰ, ਸੂਰ ਦਾ ਅਰਥ ਸੂਰਜ, ਸੱਸ ਦਾ ਅਰਥ ਹੈ ਚੰਦਰਮਾ, ਕਹਿੰਦੇ ਇਹ ਤਾਰਾ ਮੰਡਲ, ਮੰਡਲੋ ਦਾ ਅਰਥ ਹੈ ਜਿਤਨੇ ਵੀ ਤਾਰਾ ਮੰਡਲ ਨੇ, ਕੋਈ ਵੀ ਸਪਤ ਦੀਪ ਨਹਿ ਜਲੋ, ਕੋਈ ਵੀ ਨਹੀਂ ਰਹਿਣਾ, ਸੱਤ ਪਤਾਲ ਮੰਨੇ ਜਾਂਦੇ, ਸੱਤ ਆਕਾਸ਼ ਮੰਨੇ ਜਾਂਦੇ ਨੇ, ਹੈ ਲੱਖਾਂ ਨੇ, ਸੱਤਾਂ ਸਮੁੰਦਰਾਂ ਨੂੰ ਗਿਣਤੀ ਕੀਤੀ ਜਾਂਦੀ ਹੈ, ਪਰ ਦਤਾਰ ਜੀ ਕਹਿੰਦੇ ਸਭ ਨੇ ਬਿਨਸ ਜਾਣਾ ਹੈ, ਨਾਸ ਹੋ ਜਾਣਾ ਹੈ, ਕੋਈ ਵੀ ਵਸਤੂ ਰਹਿਣ ਵਾਲੀ ਨਹੀਂ। ਬਾਦ ਸਾਹਾ ਸਾਹਾ ਉਮਰਾਵ ਖਾਨ, ਬਾਦਸ਼ਾਹ ਦਾ ਅਰਥ ਹੈ ਵੱਡੇ ਵੱਡੇ ਚੱਕਰਵਰਤੀ ਰਾਜੇ, ਸ਼ਾਹ ਦਾ ਅਰਥ ਹੈ ਜਿਹੜੇ ਵੱਡੇ ਵੱਡੇ ਸ਼ਾਹ ਨੇ, ਵਪਾਰੀ ਨੇ, ਮੌਲਾਨੇ ਹੈ, ਵੱਡੇ ਵੱਡੇ ਵਪਾਰੀ ਨੇ, ਧਨਾਠ ਲੋਕ ਨੇ, ਉਮਰਾਵ ਜਿਹੜੇ ਪਦਵੀਆਂ ਵਾਲੇ ਚੌਧਰੀ ਨੇ, ਸਿੱਕਦਾਰ ਨੇ, ਖਾਨ ਜ਼ਿਮੀਦਾਰ, ਵੱਡੇ ਵੱਡੇ ਆਪਣੇ ਆਪ ਨੂੰ ਖਾਨ ਮਲੂਕ ਕਹਾਣ ਵਾਲੇ। ਦਤਾਰ ਜੀ ਕਹਿੰਦੇ ਢਾਹੇ ਡੇਰੇ ਜਾਸੀ, ਉਹਨਾਂ ਦੇ ਡੇਰੇ ਢਹਿ ਜਾਣੇ ਨੇ, ਵੱਡੇ ਵੱਡੇ ਡੇਰੇ ਬਣਾ ਕੇ, ਡੇਰਿਆਂ ਦਾ ਅਰਥ ਹੈ ਚੰਗੇ ਵੱਡੇ ਮਹੱਲਾਂ ਵਿੱਚ ਰਹਿੰਦੇ ਨੇ, ਉਹਨਾਂ ਦੇ ਨਾਮ ਚਮਕਦੇ ਨੇ ਉਹਨਾਂ ਦੇ ਮਹੱਲਾਂ ਵਿੱਚ, ਉਹਨਾਂ ਦੇ ਬੰਗਲਿਆਂ ਵਿੱਚ। ਗੁਰਦੇਵ ਜੀ ਕਹਿੰਦੇ ਬਾਦਸ਼ਾਹਾਂ ਦੇ ਨਿਸ਼ਾਨ ਨਹੀਂ ਝੁਲਦੇ ਰਹਿੰਦੇ, ਸ਼ਾਹ ਉਮਰਾਵ ਖਾਨ ਢਾਹੇ ਡੇਰੇ ਜਾਸੀ, ਉਹਨਾਂ ਦੇ ਡੇਰੇ ਢਾਹ ਜਾਣੇ ਨੇ, ਖਤਮ ਹੋ ਜਾਣੇ, ਬੜੇ ਬੜੇ ਵੱਡੇ ਮਹਿਲ ਉਸਰਦੇ ਨੇ, ਉਹ ਫਿਰ ਟੱਠ ਜਾਂਦੇ ਨੇ, ਫਿਰ ਉਸਾਰਨ ਵਾਲੇ ਆ ਜਾਂਦੇ ਨੇ, ਉਹਨਾਂ ਦੇ ਢਾਹ ਕੇ ਆਪਣੇ ਉਸਾਰਦੇ ਨੇ, ਪਰ ਭੁੱਲ ਜਾਂਦੇ ਨੇ ਕਿ ਸਾਡਿਆਂ ਨੂੰ ਵੀ ਫਿਰ ਕਿਸੇ ਨੇ ਢਾਹਣਾ ਹੈ। ਇਹ ਤੇ ਰੀਤ ਹੈ ਸੰਸਾਰ ਦੀ, ਜੋ ਕੁਝ ਵੀ ਬਣਿਆ ਹੈ ਉਸਨੇ ਬਿਨਸ ਜਾਣਾ ਹੈ। ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਦਾਸੀ, ਰੰਗ ਦਾ ਅਰਥ ਗਰੀਬ, ਤੁੰਗ ਦਾ ਰੰਗ ਦਾ ਅਰਥ ਕੰਗਾਲ ਲੋਕ ਜ਼ਿਆਦਾ, ਤੁੰਗ ਦਾ ਅਰਥ ਹੈ ਅਮੀਰ ਲੋਕ, ਉੱਚੇ ਲੋਕ, ਗਰੀਬ ਲੋਕ, ਮਸਤ ਜਿਹੜੇ ਮਸਤ ਮੌਲਾ ਲੋਕ ਨੇ, ਜਿਨ੍ਹਾਂ ਦਾ ਦੁਨੀਆਂ ਵਿੱਚ ਕੋਈ ਬਹੁਤਾ ਲਗਾਵ ਨਹੀਂ, ਪਰ ਕਹਿੰਦੇ ਰਹਿਣਾ ਉਹਨਾਂ ਨੇ ਵੀ ਨਹੀਂ। ਸਭ ਲੋਕ ਸਿਦਾਸੀ, ਸਾਰੇ ਸਿਧਾ ਜਾਣਗੇ, ਚਲੇ ਜਾਣਗੇ, ਦੁਨੀਆਂ ਵਿੱਚ ਕਿਸੇ ਨੇ ਵੀ ਨਹੀਂ ਰਹਿਣਾ, ਭਾਵੇਂ ਕੋਈ ਮੂਰਖ ਹੋਵੇ, ਭਾਵੇਂ ਕੋਈ ਸਿਆਣਾ ਹੋਵੇ, ਭਾਵੇਂ ਕੋਈ ਰਾਜਾ ਹੋਵੇ, ਭਾਵੇਂ ਕੋਈ ਰੰਕ ਹੋਵੇ, ਸਭ ਨੇ ਇੱਕ ਦਿਨ ਇਸ ਜਗਤ ਸੰਸਾਰ ਨੂੰ ਤਿਆਗਣਾ ਹੈ। ਮੌਤ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਕਿਸੇ ਦੀ ਪਦਵੀ ਨਹੀਂ ਵੇਖਦੀ। ਬਾਬਾ ਕਬੀਰ ਜੀ ਕਹਿੰਦੇ ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਵਿਡਾਨੀ ਰੇ, ਕਹਿੰਦੇ ਕਾਲ ਏਡਾ ਬਲਵਾਨ ਹੈ, ਉਹ ਨਹੀਂ ਵੇਖਦਾ ਵੀ ਦੁਨੀਆਂ ਦਾ ਚੱਕਰਵਰਤੀ ਰਾਜਾ ਹੈ। ਜਿੱਦਣ ਮੌਤ ਆ ਗਈ, ਭਾਵੇਂ ਲੋਕਾਂ ਨੂੰ ਮੌਤ ਦੇਣ ਵਾਲਾ, ਲੋਕਾਂ ਨੂੰ ਜੀਵਨ ਵੰਡਣ ਵਾਲਾ, ਬਾਦਸ਼ਾਹ ਦੇ ਹੱਥ ਵਿੱਚ ਤਾਕਤ ਹੁੰਦੀ ਹੈ ਨਾ, ਉਹ ਕਿਸੇ ਨੂੰ ਮੌਤ ਦੀ ਸਜ਼ਾ ਸੁਣਾ ਸਕਦਾ ਤੇ ਕਿਸੇ ਦੀ ਮੌਤ ਦੀ ਸਜ਼ਾ ਨੂੰ ਟਾਲ ਸਕਦਾ, ਉਹ ਜੀਵਨ ਦੇ ਵੀ ਸਕਦਾ ਵਕਤੀ ਤੌਰ ਤੇ ਕਿਸੇ ਦਾ ਜੀਵਨ ਖੋ ਵੀ ਸਕਦਾ। ਪਰ ਗੁਰਦੇਵ ਜੀ ਕਹਿੰਦੇ ਸੰਸਾਰ ਦੇ ਵਕਤੀ ਤੌਰ ਤੇ ਜੀਵਨ ਦਾਤਾ, ਮੌਤ ਵੰਡਣ ਵਾਲੇ, ਜੀਵਨ ਵੰਡਣ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਉੱਤੇ ਮੌਤ ਦਾ ਪੰਜਾ ਕਦੋਂ ਆ ਕੇ ਪੈ ਜਾਣਾ। ਰਾਜੇ ਸਿੱਕਦਾਰ ਚੌਧਰੀ ਸਾਰੇ ਹੀ ਸਮੇਂ ਦੇ ਅਨੁਸਾਰ ਅਹੁਦ ਵਿਹਾ ਕੇ ਆਪਣੀ ਚਲੇ ਜਾਂਦੇ ਨੇ। ਰਾਜਾ ਪਰਜਾ ਸਮਕਰ ਮਾਰੈ, ਐਸੋ ਕਾਲ ਵਿਡਾਨੀ ਰੇ, ਇਹ ਕਾਲ ਬੜਾ ਵੱਡਾ ਹੈ। ਕਿੱਡਾ ਵੱਡਾ ਹੈ? ਕਹਿੰਦੇ ਇੰਨੀ ਵੱਡੀ ਉਹਦੀ ਸਮਰੱਥਾ ਹੈ। ਬਾਬਾ ਜੀ ਨੇ ਬੜਾ ਸੋਹਣੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਜਿਸ ਤਰ੍ਹਾਂ ਇੱਕ ਮੂਸੇ ਦੀ ਔਕਾਤ ਬਿੱਲੇ ਅੱਗੇ ਵੱਡਾ ਬਿੱਲਾ ਹੋਵੇ, ਤੇ ਇੱਕ ਚੂਹੇ ਦੀ ਔਕਾਤ ਬਿੱਲੇ ਅੱਗੇ ਕੀ ਹੈ? ਉਹ ਆਖੇ ਵੀ ਮੈਂ ਬਿੱਲੇ ਨੂੰ ਮਾਤ ਪਾ ਦਿਆਂਗਾ, ਪਾ ਸਕਦਾ? ਮਨੁੱਖ ਕਿੱਡਾ ਵੀ ਵੱਡਾ ਬਾਦਸ਼ਾਹ ਹੋਵੇ, ਮੈਂ ਕਈ ਵਾਰ ਅੱਜ ਕਰਦਾ ਵੀ ਚੂਹਾ ਸਾਰਿਆਂ ਚੂਹਾਂ ਦੇ ਵਿੱਚ ਸਭ ਤੋਂ ਬਲਵਾਨ ਹੋ ਸਕਦਾ, ਚੂਹਿਆਂ ਦਾ ਸਰਦਾਰ ਹੋਵੇ ਕੋਈ, ਚੂਹਿਆਂ ਦਾ ਮਾਲਕ ਹੋਵੇ ਕੋਈ ਚੂਹਾ, ਤੇ ਉਹ ਇਹ ਭਰਮ ਪਾ ਲੇ ਵੀ ਹੁਣ ਮੈਂ ਚੂਹਾਂ ਵਿੱਚੋਂ ਸਭ ਤੋਂ ਵੱਡਾ ਹਾਂ, ਸਰਦਾਰ ਹਾਂ, ਹੁਣ ਮੈਂ ਬਿੱਲੇ ਦਾ ਵੀ ਮੁਕਾਬਲਾ ਕਰ ਲਵਾਂਗਾ। ਚੂਹਿਆਂ ਵਿੱਚੋਂ ਵੱਡਾ ਚੂਹਾ ਕਿੱਡਾ ਵੀ ਵੱਡਾ ਹੋਵੇ, ਉਹ ਬਿੱਲੇ ਤੋਂ ਸਦਾ ਹੀ ਮਾਤ ਖਾਂਦਾ। ਇਸੇ ਤਰ੍ਹਾਂ ਬਾਦਸ਼ਾਹ ਬਣ ਜੇ ਕੋਈ ਬੰਦਾ,
ਚੱਕਰਵਰਤੀ ਰਾਜਾ ਬਣ ਜੇ ਕੋਈ ਬੰਦਾ, ਪਰ ਮੌਤ ਅੱਗੇ ਉਹਦੀ ਔਕਾਤ ਇੱਕ ਮੂਸੇ ਵਰਗੀ ਹੈ, ਇੱਕ ਚੂਹੇ ਵਰਗੀ ਹੈ, ਉਸਨੂੰ ਉਸਨੇ ਆਪਣੀ ਗ੍ਰਿਫਤ ਵਿੱਚ ਲੈ ਲੈਣਾ। ਇਸ ਸੰਸਾਰ ਦੀ ਦਸ਼ਾ ਐਸੀ ਹੈ। ਬਾਬਾ ਜੀ ਕਿਹਾ, ਐਸੋ ਇਹ ਸੰਸਾਰ ਵੇਖਣਾ ਰਹਿ ਨਕੂ ਪਹੀ ਹੈ ਰੇ, ਸੁਧੇ ਸੁਧੇ ਰੇਗ ਚਲੋ ਤੁਮ ਨਤਰ ਕੁ ਧੱਕਾ ਦਵਹੀ ਹੈ ਰੇ, ਬਾਰੇ ਬੁੱਢੇ ਤਰੁਣੇ ਭਈਆ ਸਾਰਿਆਂ ਨੂੰ ਬਾਰੇ ਬੁੱਢੇ ਤਰੁਣੇ ਭਈਆ ਸਭ ਹੂੰ ਜਮ ਲਹਿ ਜਾਈਏ ਰੇ, ਮਾਨਸ ਬਪੁਰਾ ਮੂਸਾ ਕੀਨੂ ਮੀਚ ਬਲਈਆ ਖਹੀਏ ਰੇ, ਧਨਵੰਤਾ ਅਰ ਨਿਰਦਨ ਮਨੀ ਤਾਂ ਕਿ ਕਛੂ ਨਕਾਨੀ ਰੇ, ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਿਡਾਨੀ ਰੇ, ਕਾਲ ਬੜਾ ਬਲਵਾਨ ਹੈ, ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਧਾ ਸੀ, ਕਾਜ਼ੀ ਸੇਖ ਮਸਾਇਕਾ ਸਭੇ ਉੱਠ ਜਾ ਸੀ। ਕਾਜ਼ੀ ਪਹਿਲਾਂ ਬਾਦਸ਼ਾਹਾਂ ਦੇ ਰਾਜਨੀਤਿਕ ਲੋਕਾਂ ਦਾ ਜ਼ਿਕਰ ਕੀਤਾ, ਹੁਣ ਧਾਰਮਿਕ ਲੋਕਾਂ ਦੀ ਗੱਲ ਕਰਦੇ। ਵੀ ਕਾਜ਼ੀ ਧਰਮ ਦੀ ਸਿੱਖਿਆ ਦੇਣ ਵਾਲਾ, ਨਿਆਂ ਦੇਣ ਵਾਲਾ, ਕਾਜ਼ੀ ਧਰਮ ਦੇ ਉੱਚੇ ਮਰਤਬੇ ਤੇ ਬੈਠਾ, ਭਾਵੇਂ ਕੋਈ ਬੰਦਾ ਸੇਖ ਹੈ, ਭਾਵੇਂ ਕੋਈ ਬੰਦਾ ਸਿਆਣਾ ਹੈ। ਮਸਾਇਕ ਸਿੱਖਾਂ ਦਾ ਬਹੁ ਵਚਨ ਹੈ, ਸੇਖ ਦਾ ਵੀ ਬਹੁਤ ਜ਼ਿਆਦਾ ਕੋਈ ਸਿਆਣੇ ਲੋਕਾਂ ਦਾ ਝੁੰਡ ਹੈ, ਸਭੇ ਉੱਠ ਜਾਸੀ। ਪਰ ਗੁਰਦੇਵ ਜੀ ਕਹਿੰਦੇ ਰਹਿਣਾ ਕਿਸੇ ਨੇ ਨਹੀਂ, ਨਿਆਂ ਦੇ ਪਦਵੀ ਤੇ ਬੈਠਾ ਹੋਇਆ, ਨਿਆਂ ਦੀ ਕੁਰਸੀ ਤੇ ਬੈਠਾ ਹੋਇਆ, ਕਿਸੇ ਲਈ ਮੌਤ ਲਿਖਣ ਵਾਲਾ, ਕਿਸੇ ਲਈ ਜੀਵਨ ਲਿਖਣ ਵਾਲਾ, ਉਹਦੇ ਉੱਤੇ ਵੀ ਕਿਸੇ ਦੀ ਕਲਮ ਚੱਲਦੀ ਹੈ। ਸਭੇ ਉੱਠ ਜਾਸੀ, ਪੀਰ ਪੈਗੰਬਰ ਪੈਗੰਬਰ ਔਲੀਏ ਕੋ ਥਿਰ ਨਾ ਰਹਾ ਸੀ। ਫਿਰ ਉਦੋਂ ਵੀ ਉੱਤੇ ਜਿਨ੍ਹਾਂ ਦੇ ਨਾਂ ਤੇ ਧਰਮ ਚੱਲਦੇ, ਕਹਿੰਦੇ ਪੈਗੰਬਰ ਲੋਕ, ਗੁਰੂ ਜਨ ਲੋਕ ਸਰੀਰ ਕਰਕੇ ਉਹ ਵੀ ਨਹੀਂ ਰਹੇ, ਪੀਰ ਨਹੀਂ ਰਹੇ, ਵੱਡੇ ਵੱਡੇ ਧਾਰਮਿਕ ਲੋਕ, ਔਲੀਏ ਵਲੀ ਲੋਕ, ਜਿਨ੍ਹਾਂ ਦੇ ਕੋਲ ਕਰਾਮਾਤਾਂ ਦੀ ਕੋਈ ਕਮੀ ਨਹੀਂ ਸੀ, ਕੋ ਥਿਰ ਨਾ ਰਹਾ ਸੀ। ਕਹਿੰਦੇ ਕੋਈ ਥਿਰ ਨਹੀਂ ਰਿਹਾ, ਕਿਸੇ ਨੇ ਵੀ ਜਗਤ ਸੰਸਾਰ ਵਿੱਚ ਸਦਾ ਨਹੀਂ ਬੈਠੇ ਰਹਿਣਾ। ਰੋਜਾ ਬਾਗ ਨਿਵਾਜ ਕਤੇਬ ਬਿਨ ਬੁੱਝੇ ਸਭ ਜਾਸੀ। ਕੋਈ ਆਖੇ ਜੀ ਮੈਂ ਤੇ ਬੜੇ ਰੋਜੇ ਰੱਖਦਾ ਰਿਹਾ, 30 ਰੋਜੇ ਰੱਖੇ ਸਾਲ ਚ, ਇੱਕ ਮਹੀਨੇ ਦੇ ਬਾਂਗਾਂ ਦਿੱਤੀਆਂ ਮਸੀਤੇ ਵਿੱਚ ਜਾ ਕੇ, ਵੀ ਲੋਕਾਂ ਨੂੰ ਵੀ ਨਿਵਾਜ ਲਈ ਪ੍ਰੇਰਿਆ, ਬਾਂਗ ਦੇ ਕਰਕੇ ਨਿਵਾਜਾਂ ਕੀਤੀਆਂ। ਕਤੇਬ ਕਤੇਬ ਪੜੇ 4, ਜਿਹੜੀਆਂ ਪੱਛਮ ਦੀਆਂ ਪਵਿੱਤਰ ਕਿਤਾਬਾਂ ਮੰਨੀਆਂ ਜਾਂਦੀਆਂ, ਜਿਵੇਂ ਪੂਰਬ ਦੇ ਵੇਦ ਨੇ ਨਾ, ਪੱਛਮ ਦੇ ਕਤੇਬ ਨੇ, ਤੌਰੇਤ ਜ਼ੰਜੀਲ ਬਾਈਬਲ ਤੇ ਕੁਰਾਨ, ਇਹ 4 ਕਿਤਾਬਾਂ ਨੇ, ਇਹਨਾਂ ਨੂੰ ਕਤੇਬ ਕਿਹਾ ਜਾਂਦਾ ਹੈ। ਕਹਿੰਦੇ ਸਾਰੇ ਕਤੇਬ ਬੰਦੇ ਨੇ ਪੜ੍ਹੇ ਹੋਣ, ਧਰਮ ਦੀ ਆਪਣਾ ਵਿਦਿਆ ਲਈ ਹੋਵੇ, ਬਾਂਗਾਂ ਦਿੰਦਾ ਹੋਵੇ, ਨਵਾਜਾਂ ਪੜ੍ਹਦਾ ਹੋਵੇ, ਰੋਜ਼ੇ ਰੱਖਦਾ ਹੋਵੇ, ਲੋਕਾਂ ਨਾਲ ਨਿਆਂ ਕਰਦਾ ਹੋਵੇ, ਪਰ ਵਿਣ ਬੁੱਝੇ ਸਭ ਜਾਸੀ, ਇਹਨਾਂ ਨੂੰ ਬੁੱਝੇ ਬਿਨਾਂ, ਆਪਣੇ ਆਪ ਨੂੰ ਜਾਣੇ ਬਿਨਾਂ, ਆਪਣੇ ਆਪ ਨੂੰ ਸਮਝੇ ਬਿਨਾਂ, ਸਭ ਜਾਸੀ, ਸਾਰਾ ਕੁਝ ਵਿਅਰਥ ਹੋ ਜਾਂਦਾ ਹੈ। ਇੱਥੇ ਜੇ ਇਕੱਲੇ ਕਤੀਬਾਂ ਦੀ ਗੱਲ ਕੀਤੀ ਤਾਂ ਮਤਲਬ ਨਹੀਂ, ਇੱਕ ਫਿਰਕੇ ਦੇ ਲੋਕਾਂ ਨੂੰ ਨਹੀਂ ਕਿਹਾ, ਇੱਥੇ ਹਰ ਬੰਦੇ ਨੂੰ ਕਿਹਾ। ਭਾਵੇਂ ਕੋਈ ਤੀਰਥਾਂ ਦਾ ਰਟਨ ਕਰਦਾ, ਧਾਰਮਿਕ ਦੁਆਰਿਆਂ ਦਾ ਰਟਨ ਕਰਦਾ, ਵੇਦਾਂ ਕਤੀਬਾਂ ਨੂੰ ਪੜ੍ਹਦਾ, ਗ੍ਰੰਥਾਂ ਨੂੰ ਪੜ੍ਹਦਾ, ਸਭ ਕੁਝ ਧਰਮ ਦਾ ਕਰਦਾ, ਪਰ ਵਿਣ ਬੁੱਝੇ ਆਪਣੇ ਆਪ ਨੂੰ ਨਹੀਂ ਬੁੱਝਦਾ, ਸਭ ਕੁਝ ਹੋਮੇ ਦੇ ਦੁਆਲੇ ਘੁੰਮਦਾ, ਸਭ ਜਾਸੀ। ਫਿਰ ਉਹ ਮਰੇਗਾ, ਖਤਮ ਹੋਏਗਾ, ਨਾਸ ਹੋਏਗਾ, 84 ਮੇਦਨੀ ਸਭ ਆਵੇ ਜਾਸੀ। ਅਖੀਰ ਗੁਰੂ ਸਾਹਿਬ ਜੀ ਨੇ ਗੱਲ ਹੀ ਮੁਕਾ ਦਿੱਤੀ ਕਿ ਕੀ ਇੱਕ ਇੱਕ ਦਾ ਨਾਂ ਲਈਏ। ਕਹਿੰਦੇ ਸੰਸਾਰ ਅੰਦਰ 84 ਲੱਖ ਜੂਨਾਂ ਮੰਨੀਆਂ ਗਈਆਂ, ਮੇਦਨੀ ਇਸ ਧਰਤੀ ਤੇ ਰਹਿਣ ਵਾਲੀਆਂ ਸਾਰੀਆਂ ਜੂਨਾਂ, ਜੋ ਵੀ ਜਨਮ ਲੈ ਕੇ ਆਇਆ, ਸਭ ਆਵੇ ਜਾਸੀ, ਸਾਰੇ ਹੀ ਆਉਣਗੇ ਜਾਣਗੇ, ਜੰਮਣ ਮਰਨ ਬਣਿਆ ਹੋਇਆ। ਜੋ ਕੁਝ ਅਸੀਂ ਦੇਖਦੇ ਹਾਂ, ਕੁਝ ਥਿਰ ਵੀ ਹੈ, ਕੁਝ ਸਦੀਵ ਵੀ ਰਹਿੰਦਾ, ਅਸਤ ਏਕ ਦਿਗਰ ਕੋਈ। ਗੁਰੂ ਸਾਹਿਬ ਕਹਿੰਦੇ ਇੱਕ ਹੈ ਜਿਹੜਾ ਸਦਾ ਰਹਿੰਦਾ, ਉਹ ਪਰਮਾਤਮਾ ਪਰਮੇਸ਼ਵਰ ਜਿਹਦੀ ਇਹ ਰਚਨਾ ਹੈ। ਨਿਸ਼ਚਲ ਸੱਚ ਖੁਦਾਏ ਏਕ, ਇੱਕ ਖੁਦਾ, ਇੱਕ ਵਾਹਿਗੁਰੂ, ਇੱਕ ਪਰਮਾਤਮਾ ਨਿਸ਼ਚਲ ਹੈ, ਉਹ ਆਵੇ ਨਾ ਜਾਸੀ, ਉਹ ਆਉਂਦਾ ਜਾਂਦਾ ਨਹੀਂ, ਮਰਦਾ ਜੰਮਦਾ ਨਹੀਂ, ਉਹ ਇੱਕ ਹੈ, ਸਦਾ ਹੈ। ਖੁਦਾਏ ਬੰਦਾ ਅਵਿਨਾਸੀ, ਤੇ ਜਿਹੜਾ ਖੁਦਾ ਦੇ ਨਾਲ ਪਿਆਰ ਪਾ ਲੈਂਦਾ, ਖੁਦਾ ਦਾ ਰੂਪ ਹੀ ਹੋ ਜਾਂਦਾ, ਉਹ ਖੁਦਾ ਦਾ ਸੇਵਕ, ਵਾਹਿਗੁਰੂ ਦਾ ਪਿਆਰਾ, ਗੁਰੂ ਦਾ ਪਿਆਰਾ, ਉਹ ਵੀ ਸਦਾ ਹੀ ਅਵਿਨਾਸੀ ਹੈ, ਫਿਰ ਉਹ ਵੀ ਕਦੀ ਨਹੀਂ ਮਰਦਾ। ਗੁਰੂ ਸਾਹਿਬ ਜੀ ਨੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਬਾਣੀ ਵਿੱਚ ਬਚਨ ਕਹੇ ਨੇ, ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਇਹ ਰਹਿਣਗੇ। ਪਰਮਾਤਮਾ ਦਾ ਨਾਮ ਸਦਾ ਰਹੇਗਾ, ਵਾਹਿਗੁਰੂ ਸਦਾ ਰਹੇਗਾ, ਵਾਹਿਗੁਰੂ ਨੂੰ ਜਪਣ ਵਾਲੇ ਸਦਾ ਰਹਿਣਗੇ, ਇਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਸਰੀਰ ਕਰਕੇ ਜਾਣ ਤੋਂ ਬਾਅਦ ਵੀ ਇਹ ਸੰਸਾਰ ਵਿੱਚ ਸਦਾ ਅਮਰ ਹੁੰਦੇ ਨੇ। ਪੰਚਮ ਪਾਤਸ਼ਾਹ ਜੀ ਨੇ ਅੱਜ ਇਹਨਾਂ ਸਲੋਕਾਂ ਵਿੱਚ ਅਤੇ ਪੌੜੀ ਵਿੱਚ ਇਹ ਕਿਰਪਾ ਕੀਤੀ ਹੈ ਕਿ ਸੱਚ ਕਹਿਣ ਵਾਲੇ ਬਹੁਤ ਲੋਕ ਨੇ, ਸੱਚ ਨੂੰ ਜਿਉਣ ਵਾਲੇ ਬਹੁਤ ਵਿਰਲੇ ਹਨ।
ਵਾਹਿਗੁਰੂ ਦੇ ਦੀਦਾਰ ਕਰਨ ਵਾਲੇ ਵਿਰਲੇ ਹਨ। ਸੰਸਾਰ ਜਗਤ ਝੂਠ ਦੇ ਅੰਦਰ ਪ੍ਰਪੰਚ ਵਿੱਚ ਬੱਝਾ ਹੋਇਆ, ਪਰ ਕੋਈ ਵੀ ਪ੍ਰਪੰਚ ਸਦੀਵੀ ਨਹੀਂ। ਸਭ ਰਿਸ਼ਤੇ ਨਾਤੇ ਪਦਵੀਆਂ ਇੱਕ ਦਿਨ ਬਿਣਸ ਜਾਂਦੀਆਂ ਨੇ। ਇੱਕ ਅਕਾਲ ਪੁਰਖ ਵਾਹਿਗੁਰੂ ਤੇ ਉਹਦੇ ਉਪਾਸ਼ਕ ਹੀ ਸੰਸਾਰ ਵਿੱਚ ਸਦੀਵੀ ਰਹਿੰਦੇ ਨੇ। ਗੁਰੂ ਕਿਰਪਾ ਕਰੇ, ਦਰੋਂ ਘਰੋਂ ਸਾਨੂੰ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਤਿੰਨਾਂ ਦੇ ਜਿੱਥੇ ਪਾਸੋਂ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਠਾ ਕੋਰ
1: ਤੁਮੋ ਪੈਰ ਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣੇ ਤੁਮਰਾ ਉੱਚੇ ਦੇਵ ਸਗਲ ਸਮਗਰੀ

ਗੁਰਨਾਥ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲੈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਠੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰੈ ਘਰ ਨੌਂਡ ਦਿਆਵੇ ਧਾਏ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਹੀ ਤੇਗ ਕੇਂਦਰਿਤ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸਤਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਤਿਮਾ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਜਾਂ ਜਾ ਖਾਲਸਾ ਜੀ ਸਭ ਤਹਤ ਅਰਸ਼ਰਿਆ ਦੇਗ ਤੇ ਫਤਿਹ ਬਿਰਧ ਕੇ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਕਿਆ ਝੰਡੇ ਮੰਗੇ ਜਗੋ ਜਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਣੀ ਮਤ ਉੱਚੀ ਮਤ ਪਤ ਕਾਰ ਆਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹਨ ਮਾਣਿਓ ਕਿ ਮਾਨ ਨਿਤਾਣਿਓ ਕਿਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੋ ਹੇ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਆਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਇਆ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਕਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਇਆ ਵਿਵਰਕਤਾ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰ ਘਰ ਦੇ ਸੇਵ ਭਾਈ ਗੁਰਦੀਪ ਸਿੰਘ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $101 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਜੀਓ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੇ ਪਰਿਵਾਰ ਨੂੰ ਦੇਰ ਉੱਤਰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਪਹੀ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲਿਹੇ ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ਼ ਹੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਓ, ਬਿਖਮ ਨਦੀ ਜਾਏ ਧਰਣੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਦਇਆ ਕਰਨੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ। ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨ ਮਾਇਆ। ਦਇਆ ਕਰਨੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ। ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨ ਮਾਇਆ। ਪਾਹੇ ਬੁਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ, ਜਿਨ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ। ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ, ਕੋਟ ਅਗਾ ਗਏ ਨਾਸ ਹਰ ਕੀ ਹਰ ਇੱਕ ਧਿਆਇਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈਕਰ ਕੀਰਤ ਆਖੀਏ। ਕਰਤੇ ਕਾਹੋਏ ਵਿਚਾਰੋ, ਤਿਤ ਕਰ ਗਾਵੋ, ਸੁਹਿਲਾ ਸਿਵਰੋ ਸਿਜਨ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੋ ਵਾਰੀ, ਜਿਸ ਸੁਹਿਲੇ ਸਦਾ ਸੁਖ ਹੋਏ ਰਹੋ। ਨਿਤ ਨਿਤ ਜਿਹੜੇ ਸੰਭਾਲਿਨ ਦੇਖੇਗਾ ਜੀਵਨ ਹਾਰ, ਤੇਰੇ ਦਾਨੈ ਕੀਮਤ ਨਾ ਪਵੇ। ਤਿਸ ਦਾਤੇ ਕਮਲ ਸੁਮਾਰ ਸੰਬਤ ਸਾਹਾ, ਲਿਖਿਆ ਮਿਲ ਕਰ ਪਾਓ ਤੇਲ। ਦੇਹੋ ਸਜਣਾ ਸੀਸਣੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਕਰ ਕਰ ਇਹ ਪਹੁੰਚਾ ਸਦੇ, ਨਿਤ ਪਵਨ ਸਦਨ ਹਾਰਾ ਸਿਮਰੀਏ। ਨਾਨਕ ਸੇ ਦੇਵਨ ਰਾਗ ਆਸਾ ਮਹਿਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸਨੇਕ ਬਾਬਾ। ਜੈਕਰ ਕਰਤੇ ਕੀਰਤ ਹੋਏ, ਸੋਕਾ ਰਾਗ ਵਡਾਈ ਤੋਏ ਰਾਹ। ਵਿਸਪ੍ਰਿਤਸੀਆਂ ਕੜੀਆਂ ਪੈਰਾਂ, ਤਿੱਥੀ ਵਾਰੀ ਮਾਹੋ ਹੋਵਾ। ਸੂਰਜ ਏਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ। ਸ੍ਰੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਨੇ ਆਣ ਲੋ ਪਵਨ ਚਵਰੋ, ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ, ਪਾਉ ਖੰਡਨਾ ਤੇਰੀ ਆਰਤੀ। ਅਣਹਤਾ ਸ਼ਬਦ ਵਾਜੰਤ ਭੇਰੀ ਰਹਾ ਹੋ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨਾਇਕ ਤੋਈ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਈ। ਸਭ ਮੈਂ ਜੋ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਪਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰਨ ਲੋ ਬਿਚ ਮਨੋ, ਅੰਦਿਨੋ ਮੋਹੇ ਆਏ ਤੇ ਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ, ਜਾ ਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹਿਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ। ਰਹੋ ਸਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹੋ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿਸਰ ਡੰਡਾ ਹੈ। ਅਰਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਉ ਖੰਡਾ ਹੈ। ਆਪਣਾ ਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਖ ਖੰਡ ਬ੍ਰਹਿਮੰਡਾ ਹੈ। ਅਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡਾ ਹੈ। ਜਨ ਨਾਨਕ ਨਾਮ ਅਦਾ ਟੇਕੇ, ਨਾਮ ਇਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਰ ਚਲੋ ਹਰ ਲਾਹਾ, ਆਗੇ ਬਸੰਤ ਸੁਹੇ ਲਾਓ। ਗਟੇ ਦਿਨ ਸਰੈਣਾਰੇ, ਮਨ ਗੁਰਮਿਰ ਕਾ ਸਵਾਰੇ ਰਾਓ। ਕੋ ਸੰਸਾਰ ਬਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾ ਪਿਆਵੇ, ਔਰ ਸਖਤ ਕਥਾ ਦਿਨ ਜਾਣੀ। ਜਾਂ ਕੋ ਆਏ ਸੋਈ ਬਿਹਾ, ਜੋ ਗੁਰਤੇ ਮਨੇ ਵਸੇਰਾ। ਨਿਜ ਕਰ ਮੈਲ ਬਹੁਤ ਸੁਖ ਸਹਿ, ਜੇ ਬੋਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਐ ਸੁਖ ਮੰਗੈ, ਮੁਖ ਕਰ ਸੰਤਨ ਕੀ ਧੂਰੇ।
1: ਮਾਰੀ ਜੀਓ ਪਿੰਡ

ਬੋਲਣਾ ਜੀ। ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਬਿਰੰਗਤ ਗੁਰੂ ਤੀ ਅਮਰਦਾਸ ਰਾਮ ਦਾਸਿਆਂ ਵਿੱਚ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜੇ ਜਿੱਥੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰੀ ਹੈ, ਘਰ ਨੋ ਨਿਧ ਆਵੇ ਧਾਏ, ਸਭ ਥਾਈਂ ਸਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਸਾਇਦ ਸਾਹ ਪਾਸੇ ਦੀ ਆਤਮਕ ਜੋਤ ਜਾਗਤੀ ਜੋ ਚੌਰ ਤਖਤ ਦੇ ਮਾਲਿਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਹੇ ਨਿਮਾਣੀਆਂ ਦੇ ਮਾਣ, ਨਿਤਾਣੀਆਂ ਦੇ ਤਾਣੀ, ਓਟੀਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ, ਆਪ ਜੀ ਦੇ ਚਰਣਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ, ਸਤਿਗੁਰੂ ਜੀ ਆਪ ਜੀ ਨੇ ਪਾਰ ਬਖਸ਼ਿਸ਼ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਉਪਦੇਸ਼ ਬਖਸ਼ਣ, ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ। ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਹੈ। ਸਵੇਲੇ ਜੀ ਦੇ ਬਾਣੀ ਦੇ ਜਾਪ ਕੀਤੇ ਗਏ, ਸਤਿਗੁਰੂ ਜੀ ਬਾਣੀ ਪੜਦੇ ਆਪ ਜੀ ਦੀ ਸੇਵਾ ਕਰਦੇ, ਆਪ ਜੀ ਸੇਵਕਾਂ ਕੋਲੋਂ ਵੀ ਅੰਤ ਪ੍ਰਕਾਰ ਦੀਆਂ ਤੁੱਟੀਆਂ ਹੋ ਜਾਂਦੀਆਂ ਹਨ। ਸਤਿਗੁਰੂ ਜੀ ਅੱਗੇ ਤੋਂ ਸੁਮਤ ਬਖਸ਼ਣਾ। ਆਪ ਜੀ ਦੇ ਬਾਣੀ ਦੇ ਅੰਦਰ ਚਾਰ ਪਹਿਰ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ, ਚਾਰ ਪਹਿਰ ਦੀ ਰਾਤਰੀ ਹੈ, ਸੁੱਖਾਂ ਨਾਲ ਬਤੀਤ ਕਰਾਉਣੀ। ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਸੁਖਾਸਨਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਵਿੱਚ ਲਿਜਾਣ ਲੱਗੇ ਸਤਿਗੁਰੂ ਜੀ। ਰਸਤੇ ਵਿੱਚ ਵਾਤ ਘਾਟ ਤੋਂ ਬਚਾ ਕੇ ਰੱਖਣਾ, ਆਪਣੀ ਸੇਵਾ ਆਪ ਲੈਣੀ, ਫਿਰ ਅੰਮ੍ਰਿਤ ਵੇਲੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਅੰਮ੍ਰਿਤ ਵੇਲੇ ਜਾਗਣੀ, ਇਸਨਾਨ ਨਿਤਨੇਮ ਬਖਸ਼ਣੇ। ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਹਨ, ਆਪ ਚਾਲੇ ਪਾਉਣ ਦੀ ਕਿਰਪਾਲਤਾ ਕਰੋ ਜੀ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ

Viktor Kudryszczyk.

0: Hay personas, ¿no?
1: Hay otros.

एक ओंकार सतनाम करता पुरख निर्भउ निर्वैर

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁਧੈ ਕੋ ਜਾਵਹੁ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰੂ ਜੀ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਜੋ ਆਪ ਜੀ ਨੇ ਸਰਵਨ ਕੀਤੇ ਹਨ। ਸੂਹੀ ਰਾਗ ਅੰਦਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਇਹ ਪਾਵਨ ਸ਼ਬਦ ਪਾਵਨ ਅੰਗ 728 ਉੱਪਰ ਸੁਭਾਇਮਾਨ ਹੈ। ਗੁਰਦੇਵ ਪਿਤਾ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਨ ਰੂਪੀ ਭਾਂਡੇ ਵਿੱਚ ਨਾਮ ਰੂਪੀ ਅੰਮ੍ਰਿਤ ਰੂਪੀ ਦੁੱਧ ਟਿਕਾਣ ਦੀ ਵਾਰਤਾ ਕਰਦੇ ਨੇ ਕਿ ਜਿੰਨਾ ਚਿਰ ਪਰਮੇਸ਼ਵਰ ਦੇ ਵੱਲੋਂ ਬਖਸ਼ਿਸ਼ ਕੀਤੇ ਹੋਏ ਇਸ ਮਨ ਰੂਪੀ ਕਾਂਸੇ ਨੂੰ ਬਰਤਨ ਨੂੰ ਆਪਾਂ ਸਾਫ਼ ਨਹੀਂ ਕਰਦੇ ਨਿਰਮਲ ਨਹੀਂ ਕਰਦੇ ਉਹਨਾਂ ਚਿਰ ਪਰਮੇਸ਼ਵਰ ਦਾ ਨਾਮ ਪ੍ਰਭੂ ਦੀ ਕਿਰਪਾ ਇਹਦੇ ਵਿੱਚ ਬਿਰਾਜਮਾਨ ਨਹੀਂ ਹੁੰਦੀ। ਉਸ ਮਨ ਨੂੰ ਨਿਰਮਲ ਕਰਨ ਦੀ ਫਿਰ ਜੁਗਤ ਦੱਸੀ ਹੈ ਕਿਵੇਂ ਇਹ ਭਾਂਡਾ ਧੋਣਾ ਹੈ, ਸ਼ੁਭ ਕਰਮਾਂ ਦਾ ਜਾਗ ਲਾਉਣਾ ਹੈ, ਬਖਸ਼ਿਸ਼ ਦਾ ਜਾਗ ਲਾਉਣਾ ਹੈ, ਉਪਰਾਮਤਾ ਦੇ ਨਾਲ ਇਹਦੇ ਵਿੱਚੋਂ ਕਿਵੇਂ ਉਹ ਮਨ ਦੇ ਵਿੱਚੋਂ ਨਾਮ ਨੂੰ ਰਿੜਕਣਾ ਮਥਣਾ ਹੈ, ਇਹ ਸਾਰਾ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ ਸਾਨੂੰ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰ ਏ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਬਰ ਇੱਕੈ ਨਾਮ ਜਪਤਾ ਗੰਤ ਅਨੇਕੈ ਬੀਤ ਪ੍ਰਾਣ ਸਿਮਰਤ ਸੁਦਾਖਿਰ ਕੀਨੇ ਰਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀ ਬਸਾਵੈ ਤਾਕਿ ਮਹਿਮਾ ਗਨੀ ਨਾ ਆਵੈ ਕਾਂਕੀ ਏਕੈ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੂ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਵਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰ ਗਹਿਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ
प्रभु कै सिमरन सुफल फला सी सिमरै जिने आप सिमराई नानक ताकै लागू पाई प्रभु का सिमरन सब ते ऊचा प्रभु कै सिमरन उदरे मूचा प्रभु कै सिमरन तृष्णा बुझै प्रभु कै सिमरन सब किछ सुझै प्रभु कै सिमरन नाही जम त्रासा प्रभु कै सिमरन पूर्ण आसा प्रभु कै सिमरन मन की मल जाए अमृत नाम रिद माहि समाए प्रभु जी बसै साज की रसना नानक जन का दासन दसना प्रभु को सिमरै से तनवंते प्रभु को सिमरै से पतवंते प्रभु को सिमरै से जन परवानु प्रभु को सिमरै से पुरख प्रधान प्रभु को सिमरै से बेमोहताजे प्रभु को सिमरै से सर्व के राजे प्रभु को सिमरै से सुखवासी प्रभु को सिमरै सदा अविनाशी सिमरन ते लागे जिने आप दयाला नानक जन की मंगै रवाला प्रभु को सिमरै से पर उपकारी प्रभु को सिमरै तिन सद बलिहारी प्रभु को सिमरै से मुख सुहावे प्रभु को सिमरै तिन सुख बिहावे प्रभु को सिमरै तिन आत्म जीता प्रभु को सिमरै तिन निर्मल रीता प्रभु को सिमरै तिन अनद कनेरे प्रभु को सिमरै बसै हर नेरे संत कृपा ते अन दिन जाग नानक सिमरन पूरे भाग प्रभु कै सिमरन कारज पूरे प्रभु कै सिमरन कबहू न झूरे प्रभु कै सिमरन हर गुण बानी प्रभु कै सिमरन सहज समानी प्रभु कै सिमरन निचल आसन प्रभु कै सिमरन कमल विगासन प्रभु कै सिमरन अनहद चुनकार सुख प्रभ सिमरन का अंत न पार सिमरह से जन जिनको प्रभ मया नानक तिन जिन सरनी पया हर सिमरन कर भगत प्रगटाए हर सिमरन लग भेद उपाय हर सिमरन पय सिद्ध जति दाते हर सिमरन नीच चौकुंट जाते हर सिमरन धारी सब धरना सिमर सिमर हर कारण करना हर सिमरन की सगल अकारा हर सिमरन मैं आप निरंकारा कर कृपा जिस आप बुझाया नानक गुरमुख हर सिमरन तिन पाया श्लोक दीन दर्द दुख भंजना कट कट नाथ अनाथ शरण तुम्हारी आयो नानक के प्रसाद अष्टपदी जय माद पिता सुत मीत न पाई मन ऊहा नाम तेरे संग सहाई जय महा प्यान दूत जम दलै तह केवल नाम संग तेरे चले जय मुश्किल हुवे अत भारी हर को नाम किन माहे उदारी अनिक पुनः चरण करत नहीं तरै हर को नाम कोट पापर हरै गुरमुख नाम जपो मन मेरे नानक पावो सुख कनेरे सगल सृष्ट को राजा दुखिया हर का नाम जपत होए सुखिया लाख करोरी बंधन परै हर का नाम जपत निस्तरै अनिक माया रंग तिक न बुझावै हर का नाम जपत आगावै जे मार्ग हो जात किला तै हर नाम संग होत सुहेला ऐसा नाम मन सदा त्याई है नानक गुरमुख परम गत पाई है छूटत नहीं कोट लख बाही नाम जपत है पार पराही अनिक बिगन जय आए सिंगार है हर का नाम तत्काल उदार है अनिक जून जन मैं मर जाम नाम जपत पावे विश्राम हौ मैला मल कबू न तू वै हर का नाम कूट पाव खो वै सा नाम जपू मन रंग नानक पाई है साध कै संग जे मार के गन जाहि न कूसा हर का नाम उहा संग तोसा जे पैडे मा अंध गुबारा हर का नाम संग उजियारा जहा पंत तेरा को न सिंजानू हर का नाम तै नाल पहचानू जय मा प्या तपत बो काम तै हर के नाम की तुम ऊपर छाम जहाँ त्रिका मन तुझ आकर कै तह नानक हर हर अमृत बरकै भगत जना की बर्तन नाम संत जना कै मन विश्राम हर का नाम दास की ओट हर कै नाम उदरे जनकोट हर जस करत संत दिन रात हर हर औखद साधक मात हर जन कै हर नाम निदान पार ब्रह्म जन की नो दान
मन तन रंग रते रंग एकै नानक जन कै बिरत विवेकै हर का।

ਜਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਯੂਥ ਪੂਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤਿਓ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਿਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੂਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗਮਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਾਂ ਉਦਾਸ ਤਪੀ ਸਰ ਥੀਵੈ ਅਗਨ ਵਾਯੂ ਹੋਮਤ ਪ੍ਰਾਨ ਕਨਿਕਸਵ ਹੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜ ਮਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਉ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰ ਦੇ ਛੁਟੈ ਗਰਭ ਗੁਮਾਨ ਮੰਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁਮੂਚ ਬਹੁਤ ਸਿਆਨ ਜਮਕਾ ਭਉ ਵਿਆਪੈ ਅਨਿਕ ਜਤਨ ਕਰ ਤ੍ਰਿਸ਼ਨਾ ਤ੍ਰਾਪੈ ਭੇਖ ਅਨੇਕ ਅਗਨੀ ਬੁਝੈ ਕੂਟ ਉਪਾਵ ਦੁਰਗੈ ਨੀ ਸਿਜੈ ਛੂਟ ਸਨਾਹੀ ਉਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੁਭਾ ਲੂਰੈ ਸਾ ਸੰਗੇ ਹੋਮੈ ਚੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਇ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਰ ਸਾਜਨਾ ਸੂਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਧਨ ਤੇਰੂ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੂ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੀ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਾ ਸੁਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੀ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸਕੀ ਤਿਰਕ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਸਵਾਰ ਸੀ ਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰੈ ਦੂਦ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਗ ਸਹਿਨ ਮੁਖ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਲੇਹੁ ਤਉ ਨਾਨਕ ਸੀਜੈ।

ਹੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਵ ਕਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸੁਗਲ ਸਮਗਰੀ ਸੰਗ ਸਾਥ ਬਸਾ ਦੀਨੀ ਹਸਤ ਭਾਵ ਕਰਨੀ ਤਰਸਨਾ ਤਿਸਹਿ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੁੜੰਦ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪੇ ਆਦੰਤ ਜੋ ਰੱਖ ਨਹਾਰ ਤਿਸਚੋ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਦ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਸਦਾ ਹਜੂਰੇ ਤਾਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਵਿਸਾਰੈ ਮੁਗਦ ਜਾਨ ਸਦਾ ਸਦੈਵ ਭੁੱਲਣ ਹਾਰ ਨਾਨਕ ਰੱਖ ਨਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਖੰਤਰ ਮਲ ਮਾਇਆ ਚਪਸ ਨਾਹੀ ਕਚ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੇ ਅੰਤਰ ਬਸੈ ਪ੍ਰਭਿਆਪ ਨਾਨਕ ਤੇਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸ਼ਕਹੀਐ ਤੂੰ ਸਮਝੈ ਭੂਰਾ ਕਹਾ ਵਿਸ਼ਨ ਪਦ ਗਾਵੈ ਗੁੰਗ ਜਿਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆ ਵੈ ਨਾ ਚੀਤ ਜੋ ਵੈਰਾਈ ਤਾਸਿਓ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੈ ਅਣਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾਨੈ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹੋ ਆਉ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾ

ਸਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੁ ਕਾਚੂ ਕਾਚਾ, ਵਾਹਿਗੁਰੂ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ, ਅਨਕ ਪਾਵਨਾ ਛੂਟਨ ਹਾਰੇ, ਸਿਮਰਤ ਸਾਸਤ੍ਰ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਚਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤ ਮੀਤ ਕੁਟੰਬਰ ਬਣਤਾ, ਇੰਤੇ ਕਹੋ ਤੁਮ ਕਵਨ ਸੁਨਾਤਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ, ਆਪ ਜਪੋ ਅਬਰਾ ਨਾਮ ਜਪਾਵੋ, ਸੁਣਤ ਕੈਤ ਰਹਿਤ ਗਤ ਪਾਵੋ, ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਇ ਨਾਨ ਗੁਣ ਗਾਓ, ਗੁਣ ਗਾਵ ਤੇ ਉਤਰ ਸਮੈਲ, ਬਿਨ ਸਜਾਏ ਹੋਮ ਮੈਂ ਬਿਖ ਫੈਲ, ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸੁਭਾਲ, ਛਾੜ ਸਿਆਨਪ ਸਗਲੀ ਮਨਾ, ਸਾਸੂ ਪਾਵੈ ਸਚ ਧਨਾ, ਹਰ ਪੂੰਜੀ ਸੱਚ ਕਰੋ ਵਿਵਹਾਰ, ਇਹਾ ਸੁਖ ਦਰਗੈ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੁ ਨਾਨਕ ਜਾ ਕੈ ਮਸਤਕ ਲੇਖ, ਏਕੋ ਜਪ ਏਕੋ ਸਾਲਾਈ, ਸਿਮਰ ਏਕੋ ਮਨ ਆਈ, ਏਕ ਸਕੇ ਗੁਣ ਗਾਉ ਅਨੰਤ, ਮੰਥਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਾਪ, ਪੂਰਨ ਪੂਰਿਓ ਪ੍ਰਭਾਪ, ਅਨਿਕ ਵਿਸਤਾਰ ਏਕ ਤੇ ਭਏ, ਕਰਾਤ ਪ੍ਰਾਚਿਤ ਗਏ, ਮੰਥਨ ਅੰਤਰ ਏਕ ਪ੍ਰਭਰਾਤਾ, ਗੁਰ ਪ੍ਰਸਾਦ ਨਾਨਕ ਇਕ ਜਾਤਾ, ਸਲੂਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ ਅਸ਼ਟਪਦੀ, ਜਨ ਜਾਚਕ ਜਨ ਜਾਚੈ ਪ੍ਰਵਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈਂ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ

ਪਾਵੈ ਬਿਰਲਾਕੋ ਹੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ। ਪਰੇ ਸਰਨਾਨ ਸਭ ਤਿਆਗ, ਅੰਤਰ ਪ੍ਰਗਾ ਸੰਦਿਨ ਲਿਵਲਾਗ। ਵਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੂ ਸਦਾ ਨਿਹਾਲ। ਬੰਧਨ ਕਾਢ ਮੁਖ ਜਨ ਭਇਆ, ਜਨ ਮਰਨ ਦੁਖ ਭ੍ਰਮ ਗਇਆ। ਇਛ ਪੁੰਨੀ

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹਉ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਹਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ, ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋ ਕਿਆ ਕਰੇ ਵੇਚਾਰੀਆ, ਤੁਦ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵੇਚਾਰਿਆ। ਇੱਕ ਭਰਮ ਭੂਲੇ ਫਿਰੈ ਦਹਿ ਦੇਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵਏ, ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵਏ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ ਤਨ ਮਾਨ, ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੈ ਨਾਨਕ ਸੁਣੋ ਸੰਤੋ ਕਥੇ ਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੈ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰਸਣ ਆਇਆ, ਲਾਭ ਲੋਭ ਅਹੰਕਾਰ ਤਾਜ
ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ ਵੱਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ, ਜਿਉ ਤੂੰ ਚਲਾ ਹੈ ਤਿਵ ਚੱਲਾ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾ ਹੈ ਤਿਵੈ ਚੱਲੈ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜ ਜਾਏ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ, ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵਹੁ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਉੱਤਮ, ਸੋ ਸੁਣ ਹੈ ਨਾਹੀ, ਫਿਰ ਹੈ ਜਿਉ ਬੇਤਾਲਿਆ, ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੇ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨ ਖੱਟਿਆ, ਭਲੇ ਸੇਵਣ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੈ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੈ ਪਰਣੈ, ਗੁਰ ਬਿਨ ਅਵਰ ਨ ਜਾਣੈ ਕੋਏ, ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੇ, ਪਾਵੇ ਮੁਕਤ ਨ ਹੋਰ ਥੈ ਕੋਈ, ਪੁੱਛੋ ਬਬੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨ ਜਾਣੀ, ਚਿਤ ਜਿਨ ਕਾਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸੇਵ ਸਕਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
ਗੁਰਮੁਖ ਜਿਸਨੁ ਆਪ ਕਰੇ ਸੋ ਹੋਵੈ ਏਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤ੍ਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨਹੋ ਕਿਉਂ ਵਿਸਾਰੀਐ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਾਉਂ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਇਸ ਪਹਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ ਇਹ ਰਸਨਾ ਤੂੰ ਅਨਰਸ ਰਾਹ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਆਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲੇ।

ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੂੰ ਮੈਂ ਜੋਤ ਤਹਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਆਂਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੂੰ ਪਠਾਏ, ਸਾਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ, ਸਾਚੁ ਅਲਖ ਵੇਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸਾਚੈ ਸੁਣਨੈ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨਾਉ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ, ਦਸਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ, ਨਵਨੇ ਤੋ ਤਿਸਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ, ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ, ਇਹੋ ਸਾਚਾ ਸੋਹੇਲਾ, ਸਾਚੈ ਘਰ ਗਾਵੋ, ਗਾਵੋ ਤਾਂ ਸੋਹੇਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹਿ, ਸਚੋ ਧਿਆਵੈ ਜਾ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵਹਿ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ, ਕਹੈ ਨਾਨਕ ਸੱਚ ਸੋਹੇਲਾ, ਸੱਚੈ ਕਰ ਗਾਵਹੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੇ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਬਿਘਨ ਕੋ ਲਾਗੈ ਜਾਤੀ ਪ੍ਰਭ ਆਗੇ ਅਰਦਾਸ। ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ। ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਥ ਨਾਮ ਕੇ ਜਹਾਜ ਚਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਜੀ। ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈ ਜੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਨਿਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ। ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ। ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਮਹਾਰਾਜ ਜੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ ਜੀ। ਅੱਗੇ ਤੋਂ ਸਮੱਤ ਬਖਸ਼ਿਸ਼ ਕਰੋ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਦਰਬਾਰ ਸਿੱਖ ਗੁਰਦੁਆਰਾ ਸਹਿਨੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਵਿਚਰਦਿਆਂ ਹਾਜ਼ਰੀ ਭਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ। ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ ਬਾਣੀ ਦੇ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣੇ ਮਹਾਰਾਜ ਜੀ। ਬਾਣੀ ਦੇ ਭਾਵ ਹਿਰਦੇ ਵਸਾਓ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਮਹਾਰਾਜ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ। ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲੇਖੇ ਲਾਓ ਦਰੋਂ ਕਰੋ ਸਿੱਖੀ ਸਿੱਧਕ ਭਰੋਸਾ।
ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਕਾਸ਼, ਦੁੱਖਾਂ ਦਾ ਨਾਸ ਕਰਨਾ, ਸਭ ਦਾ ਭਲਾ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਹੜੀਆਂ ਸੰਗਤਾਂ ਘਰਾਂ ਦੇ ਵਿੱਚ ਬੈਠੀਆਂ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਮਹਾਰਾਜ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀ ਵਿਦਿਆ ਦਾ ਦਾਨ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਹਾਰਾਜ ਜੀ ਆਪਣੀ ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਲੜਾਉਣਾ, ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ। ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਸਤਿਗੁਰੂ ਜੀ ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਮਿਹਰ ਭਰਿਆ ਹੱਥ ਰੱਖਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਨੀ। ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਮਹਾਰਾਜ ਜੀ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗ ਦੇ ਰਸਨੀ ਲਾਇਕ ਹੋਵੇ, ਜੋ ਸ਼ਕੇ ਸੋ ਆਪ ਜੀਆਂ ਕਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਸਤਿਗੁਰੂ ਜੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁਧੈ ਕਉ ਜਾਵਹੁ ਦੁਧ ਕਰਮ ਫੁਨ ਸੁਰ।

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਆ ਕਰਕੇ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ ਕਰਨ, ਦੁੱਖਾਂ ਦਾ ਨਾਸ ਕਰ ਦੇਣ। ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਪ੍ਰਵਾਨ ਕਰਨ ਹੁਣ ਸਮਾਂ ਹੋਇਆ ਹੈ। ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਕੀਰਤਨੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣ ਲੱਗੇ ਨੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ಪಾಠ ಜಯ ಜಾಣದ ಬರಮಂಕರ್ಮ.

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਰਸਨਾ ਗੁਣ ਗੋਪਾਲ ਨਿਦ ਗਾਇਣ ਸਾਂਤ ਸਹ ਰਹਿਸ ਮਨ ਉਪਜੋ ਸਗਲੇ ਦੁਖ ਪਲਾਇਣ ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੁ ਤੇ ਛੁਟ ਹੈ ਪਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਬੀਚਾਰਿਓ ਦਾਸ ਗੋਵਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾ ਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਤ ਦਰਿਆਉ ਜਨਮ ਹਮ ਕਾਲਖ ਧੋਵੈ ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹ ਤੋ ਦੁੱਧ ਕਉ ਜਾਵਹੋ ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਰਸ ਜਮਾਵਹੋ ਭਾਂਡਾ ਧੋਏ ਬੈਸ ਧੂਪ ਦੇਵਹੋ ਤੋ ਦੁੱਧ ਕਉ ਜਾਵਹੋ ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਰਸ ਜਮਾਵਹੋ ਜਪੋ ਤਾ ਏਕੋ ਨਮਾ ਅਵਰ ਨਿਰਾ ਫਲ ਕਾਮਾ ਰਹਾਉ ਇਹ ਮਨ ਈਟੀ ਹਾਥ ਕਰਹੋ ਫੁਨ ਨੇਤਰ ਹੋ ਨੀਂਦ ਨਾ ਆਵੈ रसना नाम जपहु तब मथिया इन बिध अमृत पापहो मन संपट जित सत सर नावण पावन पाती तृप्त करे पूजा प्राण सेवक जे सेवे इन बिद साहिब रवत रहा कह दे कह कहे कह जा वह तुम सर अवर न कोई ही भगत हीन नानक जन जंपा हौं सालाही सच्चा सोई कहंदे कह कहे कहे जा वह तुम सर अवर न कोई भगत हीन नानक जन जंपा हौं सालाही सच्चा सोई वाहिगुरु जी का खालसा वाहिगुरु जी की फतेह जुग हो जुग अटल धन धन साहिब श्री गुरु ग्रंथ साहिब महाराज जी की पावन हजूरी अंदर जड़ बैठी अति सत्कार योग साध संगत जीओ वड्डे भागां वाले हो रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सभाग समा सतगुरां दी मेहरामत सदका सानूं सारिआं नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनी है सत्कारयोग भाई साहब भाई रशपाल सिंह जी उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुर शब्द विचार दा। अज अमृत वेले मेरे सतगुरु धन गुरु ग्रंथ साहिब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है वो पावन हुक्म धन गुरु नानक साहब महाराज दीन दुनिया दे मालक सच्चे पातशाह उन्हां दी रसना तो उच्चारण कीता होया ए पावन शब्द राग सूही धन गुरु ग्रंथ साहब महाराज जी दे 728 अंग ते सुभायमान है। आओ गुरमुखो अज मेरे सतगुरां ने इस पावन शब्द विच की बख्शिश रहमतां कीतियां ने विचार दी आरंभता तो पहला एक बारी मन बिरतियां जरूर एकाग्र कर लईए रसना दी पवित्रता वास्ते मन दी एकाग्रता वास्ते एक बारी करो कृपा देव असीस ते आखो जी सतनाम श्री वाहिगुरु साहिब जी फिर बख्शिश करो ते आखो जी सतनाम श्री वाहिगुरु साहिब जी। जदों भी धन गुरु ग्रंथ साहिब महाराज जी दे तुसी बाणी दे दर्शन करदे न धन गुरु अर्जुन साहिब महाराज ने जो तरतीब बाकमाल पेश कीती जदों उन्होंने बीड़ साहब लिखवाई सी बाणी लिखवाई सी जदों भी किसी राग की आरंभता होंदी सी ना ते उस राग की आरंभता तो पहला बाणी जिहड़े राग विच उचारणगे संपूर्ण मूल मंत्र उत्थे सतगुरु कहिंदे सन भाई गुरदास साहब जी नूं भाई साहब पहला संपूर्ण मूल मंत्र लिखो उस तो बाद आपां गुरु साहिबाना ने जिस राग विच बाणी दर्ज कीती है उचारण कीती है उस राग की आपां लिखण की शुरुआत करांगे। ਇਹ ਤਰਤੀਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਸਾਨੂੰ ਮਿਲਦੀ। ਜਦੋਂ ਵੀ ਰਾਗ ਆਰੰਭ ਹੋਏਗਾ ਪਹਿਲਾਂ ਸੰਪੂਰਨ ਮੂਲ ਮੰਤਰ ਲਿਖਿਆ ਮਿਲੇਗਾ। ਇੱਥੇ ਸੂਹੀ ਰਾਗ ਦਾ ਇਹ ਪਹਿਲਾ ਸ਼ਬਦ ਹੈ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਚਾਰਨ ਕੀਤਾ ਅਤੇ ਬੀੜ ਲਿਖਵਾਉਣ ਲੱਗਿਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੰਪੂਰਨ ਮੂਲ ਮੰਤਰ ਇੱਥੇ ਦਰਜ ਕਰਦੇ ਪਏ ਨੇ। ਇੱਕ ਓਅੰਕਾਰ ਸਤਨਾਮ ਪਰਮਾਤਮਾ ਇੱਕ ਹੈ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਸੱਤ ਨਾਮ ਦੇ ਅਰਥ ਨੇ ਉਹ ਪਰਮਾਤਮਾ ਦਾ ਨਾਮ ਸਦੀਵੀ ਰਹਿਣ ਵਾਲਾ, ਸਦਾ ਰਹਿਣ ਵਾਲਾ। ਕਰਤਾ ਪੁਰਖ, ਉਹ ਪਰਮਾਤਮਾ ਸਾਰਿਆਂ ਨੂੰ ਬਣਾਉਣ ਵਾਲਾ, ਕਰਤਾ ਪੁਰਖ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, 84 ਲੱਖ ਜੀਵਾਂ ਨੂੰ ਬਣਾਉਣ ਵਾਲਾ, ਕਰੋੜਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲਾ, ਨਿਰਭਉ, ਉਸ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ, ਨਿਰਵੈਰ, ਤੇ ਨਾ ਉਸ ਪਰਮਾਤਮਾ ਦਾ ਕਿਸੇ ਨਾਲ ਵੈਰ ਹੈ। ਸਾਡਾ ਹੀ ਵੈਰ ਹੈ ਨਾ ਕਿਸੇ ਨਾਲ, ਕਿਸੇ ਨਾਲ ਸਾਡੀ ਦੋਸਤੀ ਹੈ, ਕਿਸੇ ਨਾਲ ਸਾਡਾ ਵੈਰ ਹੈ, ਕਿਸੇ ਨੂੰ ਅਸੀਂ ਚੰਗਾ ਕਹਿੰਦੇ ਹਾਂ, ਕਿਸੇ ਨੂੰ ਅਸੀਂ ਮਾੜਾ ਕਹਿੰਦੇ ਹਾਂ, ਪਰ ਪਰਮਾਤਮਾ ਦਾ ਕਿਸੇ ਨਾਲ ਨਿਰਵੈਰ ਨਹੀਂ ਜੀ। ਉਹ ਤੇ ਸਾਰਿਆਂ ਨੂੰ ਆਪਣੀ ਬੁੱਕਲ ਵਿੱਚ ਲੈਣ ਵਾਲਾ, ਆਪਣੀ ਗੋਦ ਵਿੱਚ ਬਿਠਾਉਣ ਵਾਲਾ, ਨਿਰਵੈਰ, ਅਕਾਲ ਮੂਰਤ। ਉਸ ਪਰਮਾਤਮਾ ਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ, ਮੌਤ ਦਾ ਪ੍ਰਭਾਵ ਨਹੀਂ ਪੈਂਦਾ। ਖੁਲਾਸਾ ਕਰਨ ਲੱਗਿਆ ਸਮਾਂ ਲੱਗੇ, ਕਿਉਂਕਿ ਸ਼ਬਦ ਵੀ ਲੰਬੇਰਾ ਉਹਦੇ ਅਪਾਰਥ ਕਰਦੇ ਹਨ, ਕੇਵਲ ਅਖਰੀ ਅਰਥ ਝਾਤ ਮਾਰ ਲਈਏ। ਅਜੂਨੀ, ਅਸੀਂ 84 ਲੱਖ ਜੂਨਾਂ ਵਿੱਚ ਆਉਂਦੇ ਹਾਂ, ਕਦੇ ਪਸ਼ੂ ਬਣ ਗਏ, ਮਨੁੱਖ ਬਣ ਗਏ, ਕੀੜੇ ਮਕੌੜੇ ਬਣ ਗਏ, ਪੰਛੀ ਬਣ ਗਏ, ਪਰ ਪਰਮਾਤਮਾ ਅਜੂਨੀ ਹੈ, ਉਹ ਜੂਨਾਂ ਵਿੱਚ ਨਹੀਂ ਆਉਣਾ। ਉਹ ਅਕਾਲ ਪੁਰਖ ਹਮੇਸ਼ਾ ਇੱਕ ਸਾਰ ਇਸ ਵਿਸ਼ਵ ਦੇ ਵਿੱਚ, ਨਹੀਂ ਕਹਾਂਗੇ ਸਾਰੀ ਧਰਤੀ ਤੇ ਸਾਰਿਆਂ ਦੇ ਵਿੱਚ ਵਿਚਰ ਰਿਹਾ, ਆਪਣੇ ਆਪ ਤੋਂ ਪ੍ਰਕਾਸ਼ਮਾਨ, ਸਹਿਭੰਗ। ਉਹਨੂੰ ਕੋਈ ਬਣਾਉਣ ਵਾਲਾ ਨਹੀਂ, ਉਹ ਆਪਣੇ ਆਪ ਨੂੰ ਆਪ ਬਣਾਉਣ ਵਾਲਾ ਹੈ। ਗੁਰਪ੍ਰਸਾਦ ਉਹ ਮਿਲਦਾ ਕਿਵੇਂ, ਕਿਹਦੀ ਕਿਰਪਾ ਦੇ ਨਾਲ? ਮਹਾਰਾਜ ਕਹਿਣ ਲੱਗੇ ਗੁਰਪ੍ਰਸਾਦ, ਜਿਹਦੇ ਤੇ ਗੁਰੂ ਦੀ ਪ੍ਰਸਾਦ ਕਿਰਪਾ ਹੋ ਜਾਂਦੀ, ਉਹ ਇੱਕ ਵੱਡੇ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ। ਅੱਗੇ ਸ਼ਬਦ ਦੀ ਆਰੰਭਤਾ ਕੀਤੀ, ਰਾਗ ਸੂਹੀ ਮਹੱਲਾ ਪਹਿਲਾ। ਰਾਗ ਸੂਹੀ ਹੈ ਜਿਹਦੇ ਵਿੱਚ ਮਹਾਰਾਜ ਜੀ ਬਾਣੀ ਉਚਾਰਨ ਕਰ ਰਹੇ ਨੇ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਚਾਰ ਪਦਿਆਂ ਵਾਲਾ ਸ਼ਬਦ ਹੈ, ਦੋ ਪਦਿਆਂ ਵਾਲਾ ਵੀ ਆਉਂਦਾ, ਚਾਰ ਪਦਿਆਂ ਵਾਲਾ ਵੀ, ਪੰਜ ਪਦਿਆਂ ਵਾਲਾ ਵੀ, ਅੱਠ ਪਦਿਆਂ ਵਾਲਾ ਵੀ, ਤੇ ਲੰਬੇਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ 34 ਪਦਿਆਂ ਵਾਲਾ ਵੀ ਆਇਆ, 32 ਪਦਿਆਂ ਵਾਲਾ ਵੀ। ਘਰ ਪਹਿਲਾ, ਪਹਿਲੇ ਘਰ ਦੇ ਵਿੱਚ ਸ਼ਬਦ ਨੂੰ ਗਾਇਨ ਕਰਨ ਦੀ ਹਦਾਇਤ ਹੈ। ਰਹਾਓ ਦੀ ਪੰਕਤੀ ਤੋਂ ਵਿਚਾਰ ਆਪਾਂ ਆਰੰਭ ਕਰਨੀ ਹੈ। ਤਤ ਸਾਰ ਜੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜਪੋ ਤਾਂ ਏਕੋ ਨਾਮਾ ਅਵਰ ਨਰਾ ਫਲਕਮ। ਹੇ ਸਿੱਖਾ, ਵੇਖ ਪਰਮਾਤਮਾ ਨੇ ਤੇਰੇ ਤੇ ਤਰਸ ਕੀਤਾ, ਹੇ ਮਨੁੱਖ, ਵਾਹਿਗੁਰੂ ਨੇ ਤੇਰੇ ਤੇ ਬਖਸ਼ਿਸ਼ ਕੀਤੀ, ਤੈਨੂੰ ਮਨੁੱਖਾ ਜਾਮਾ ਦੇ ਦਿੱਤਾ, ਤੈਨੂੰ 84 ਦਾ ਸਰਦਾਰ ਬਣਾ ਦਿੱਤਾ, ਇਸ ਧਰਤੀ ਮੈਂ ਤੇਰੀ ਸਿੱਖਦਾਰੀ ਮਹਾਨ ਬਣਾ ਦਿੱਤਾ, ਤੇ ਮਹਾਨ ਬਣਾ ਦਿੱਤਾ ਹੈ। ਮਹਾਨ ਬਣਨ ਦਾ ਬਾਅਦ ਇੱਕ ਤੇਰਾ ਮਕਸਦ ਸੀ ਜਿਹੜਾ ਤੂੰ ਕਰਨਾ ਸੀ, ਉਹ ਕੀ ਸੀ? ਇੱਕ ਪਰਮਾਤਮਾ ਦੇ ਨਾਮ ਨੂੰ ਜਪਣਾ ਸੀ, ਅਵਰ ਨਿਰਾਫਲ ਕੰਮ, ਇੱਕ ਪਰਮਾਤਮਾ ਦੇ ਨਾਮ ਨੂੰ ਛੱਡ ਕੇ। ਜੇ ਤੂੰ ਧਰਮ ਦਾ ਆੜ ਲੈ ਕੇ ਕਹਿਣਾ ਵੀ ਮੈਂ ਆਹ ਧਰਮ ਦਾ ਕਰਮ ਕਰਦਾ ਪਿਆ, ਆਹ ਧਰਮ ਦਾ ਕਰਮ ਕਰਦਾ ਪਿਆ, ਤੇ ਕਹਿਣ ਲੱਗੇ ਉਹ ਨਿਰਾਫਲ ਕੰਮ ਹਨ। ਨਿਰਾਫਲ ਦੇ ਅਰਥ ਨੇ ਉਹਨਾਂ ਦੇ ਵਿੱਚੋਂ ਕਿਸੇ ਫਲ ਦੀ ਪ੍ਰਾਪਤੀ ਨਹੀਂ, ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ। ਇੱਕ ਨੂੰ ਛੱਡ ਕੇ ਦੂਸਰਾ ਕਿਹੜਾ, ਜਿਹਦਾ ਮਹਾਰਾਜ ਨੇ ਜ਼ਿਕਰ ਕੀਤਾ? ਸੰਸਾਰ ਦੇ ਵਿੱਚ ਨਾ ਵੇਖੋ, ਹਿੰਦੁਸਤਾਨ ਦੀ ਧਰਤੀ 'ਤੇ 33 ਕਰੋੜ ਦੇਵਤਿਆਂ ਦਾ ਜ਼ਿਕਰ ਹੈ, 33 ਕਰੋੜ। ਉਸ ਤੋਂ ਬਾਅਦ ਕੋਈ ਸੂਰਜ ਦੀ ਪੂਜਾ ਕਰਦਾ, ਕੋਈ ਮੜੀਆਂ ਦੀ ਪੂਜਾ ਕਰਦਾ, ਇੱਥੋਂ ਤੱਕ ਵੀ ਪਿੰਡਾਂ ਵਿੱਚ ਵੇਖੋ ਲੋਕ ਪਿੱਪਲਾਂ ਦੀ ਵੀ ਪੂਜਾ ਕਰਦੇ, ਪਿੱਪਲਾਂ ਦੀ। ਇਹ ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਇਆ, ਤਰਸ ਕੀਤਾ, ਭਲਿਓ ਇਹਨਾਂ ਸਾਰਿਆਂ ਨੂੰ ਪੂਜਣਾ ਛੱਡ ਦਿਓ। ਜੇ ਤੁਸੀਂ ਪੂਜਾ ਕਰਨੀ ਹੈ ਨਾ, ਇੱਕ ਪਰਮਾਤਮਾ ਦੀ ਪੂਜਾ, ਪੂਜਾ ਅਕਾਲ ਕੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਬਚਨ ਕਹਿੰਦੇ, ਇੱਕ ਪਰਮਾਤਮਾ ਦਾ ਨਾਮ ਜਪੋ। ਇੱਕ ਪਰਮਾਤਮਾ ਦਾ ਜਪਿਆ ਹੋਇਆ ਨਾਮ ਤੁਹਾਡਾ ਸਭ ਕੁਝ ਸਵਾਰ ਸਕਦਾ, ਪਰ ਇੱਕ ਪਰਮਾਤਮਾ ਨੂੰ ਛੱਡ ਕੇ ਤੁਸੀਂ ਕਦੀ ਕਿਤੇ ਜਾਂਦੇ ਹੋ, ਕਦੀ ਕੁਛ ਕਰਦੇ ਹੋ, ਕਦੀ ਕੁਝ ਕਰਦੇ ਹੋ, ਉਹ ਕਿਸੇ ਕੰਮ ਨਹੀਂ ਜਿਉਣਾ, ਕੇਵਲ ਇੱਕ ਪਰਮਾਤਮਾ ਦਾ ਜਪਿਆ ਹੋਇਆ ਨਾਮ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖੋ ਸਾਡੇ ਤੇ ਕਿੰਨਾ ਤਰਸ ਕੀਤਾ। ਜਦੋਂ ਉਹ ਵੀ ਸੰਸਾਰ ਦੇ ਵਿੱਚ ਆਏ ਨੇ, ਸੰਨ 1469 ਈਸਵੀ ਦੇ ਵਿੱਚ, ਉਹਨਾਂ ਨੇ ਵੀ ਵੇਖਿਆ ਵੀ ਬੰਦਾ ਦੁੱਖਾਂ ਦਾ ਮਾਰਿਆ ਹੋਇਆ, ਮੁਸੀਬਤਾਂ ਦਾ ਮਾਰਿਆ ਹੋਇਆ, ਦਰ ਦਰ ਤੇ ਸੁੱਖਾਂ ਦੀ ਭਾਲ ਵਾਸਤੇ ਤੁਰਿਆ ਫਿਰਦਾ, ਕਦੀ ਕੋਈ ਉਪਾਅ ਕਰਦਾ ਪਿਆ, ਕਦੀ ਕੁਝ ਕੰਮ ਕਰਦਾ ਪਿਆ, ਮੈਨੂੰ ਸੁੱਖ ਮਿਲ ਜਾਣ, ਮੇਰੇ ਦੁੱਖ ਕੱਟੇ ਜਾਣ। ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਰਸ ਕੀਤਾ, ਕਹਿਣ ਲੱਗੇ, ਬੰਦਿਆ ਸੱਚ ਜਾਣੀ ਤੇਰੇ ਦੁੱਖ ਵੀ ਕੱਟੇ ਜਾਣਗੇ, ਤੈਨੂੰ ਸੁੱਖ ਵੀ ਮਿਲ ਜਾਏਗਾ, ਤੇਰੀਆਂ ਮੁਸੀਬਤਾਂ ਦਾ ਵੀ ਹੱਲ ਹੋ ਜਾਏਗਾ। ਤੂੰ ਇੱਕ ਕਹਿਣਾ ਸਾਡਾ ਮੰਨ ਕੇ ਤੇ ਉਹ ਕੰਮ ਸ਼ੁਰੂ ਕਰ ਲਾ। ਪੁੱਛਿਆ ਜੀ ਉਹ ਕੰਮ ਕਿਹੜਾ ਹੈ? ਕਹਿਣ ਲੱਗੇ ਇੱਕ ਪਰਮਾਤਮਾ ਦੇ ਨਾਮ ਨੂੰ ਜਪ ਲਾ। ਇੱਕ ਤੇ ਬਾਣੀ ਨੇ ਬਹੁਤ ਜ਼ੋਰ ਦਿੱਤਾ, ਇੱਕ ਪਰਮਾਤਮਾ ਦੀ ਗੱਲ ਹੀ ਸਾਨੂੰ ਬਾਣੀ ਵਿੱਚ ਮਿਲੇਗੀ। ਹੋਰ ਕਿਸੇ ਦੇਵੀ ਦੇਵਤਿਆਂ ਦਾ, ਕਿਸੇ ਮੜੀਆਂ ਦਾ, ਕਿਸੇ ਸੂਰਜ ਦੀ ਪੂਜਾ ਦਾ ਜ਼ਿਕਰ ਨਹੀਂ ਮਿਲੇਗਾ। ਮੈਂ ਦੋ ਕੁ ਪ੍ਰਮਾਣ ਆਪ ਸੰਗਤਾਂ ਨਾਲ ਸਾਂਝੇ ਕਰਨੇ। ਇੱਕ ਦੇ ਪ੍ਰਥਾ ਹੈ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੁਖਮਣੀ ਸਾਹਿਬ ਦੀ ਉਹਨਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ। ਅੱਜ ਸਿੱਖ ਜਗਤ ਵਿੱਚ ਸਭ ਤੋਂ ਵੱਧ ਤੁਸੀਂ ਇਸ ਬਾਣੀ ਦਾ ਪਾਠ ਕਰਦੇ, ਬੜੀ ਚੰਗੀ ਗੱਲ। ਸੁੱਖਾਂ ਦੀ ਮਣੀ, ਸੁੱਖ ਦੇਣ ਵਾਲੇ, ਬੰਦੇ ਦੀਆਂ ਚਿੰਤਾਵਾਂ ਖਤਮ ਕਰਨ ਵਾਲੇ। ਇੱਕ ਸੁਖਮਣੀ ਸਾਹਿਬ ਦਾ ਪਾਠ ਮੈਂ ਕਹਾਂਗਾ ਵੀ ਹਰੇਕ ਸਿੱਖ ਦਾ ਫਰਜ਼ ਬਣਦਾ। ਜਿੱਥੇ ਜਪਜੀ ਸਾਹਿਬ ਦਾ ਪਾਠ ਨੇਮ ਨਾਲ ਅਸੀਂ ਕਰਨਾ, ਪੰਜਾਂ ਬਾਣੀਆਂ ਦਾ ਅਸੀਂ ਨੇਮ ਨਾਲ ਕਰਨਾ, ਉੱਥੇ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੀਏ ਸੁਖਮਣੀ ਸਾਹਿਬ ਦੇ ਪਾਠ ਨੂੰ ਵੀ ਆਪਣੇ ਘਰ ਦੇ ਵਿੱਚ ਜਾਰੀ ਰੱਖੀਏ। ਜੇ ਇੱਕ ਦਿਨ ਦੇ ਵਿੱਚ ਅਸੀਂ ਸੰਪੂਰਨ ਪਾਠ ਨਹੀਂ ਕਰ ਸਕਦੇ, ਵੈਸੇ ਤੇ ਇੱਕ ਘੰਟਾ ਲੱਗਦਾ ਜੀ ਜਿਹੜੇ ਰਟੀਰ ਨਾਲ ਕਰਨ ਵਾਲੇ ਨੇ, ਜੇ ਆਪਾਂ ਬੜੇ ਟਿੱਕ ਕੇ ਕੁਝ ਆਰਾਮ ਨਾਲ ਕਰੀਏ, ਇੱਕ ਘੰਟੇ ਦੇ ਵਿੱਚ ਸੰਪੂਰਨ ਸੁਖਮਣੀ ਸਾਹਿਬ ਦਾ ਪਾਠ ਹੋ ਜਾਂਦਾ। ਜਿਵੇਂ ਕੋਈ, ਜਿਵੇਂ ਆਪਾਂ ਪਾਠੀ ਸਿੰਘ ਦੀ ਗੱਲ ਕਰ ਲਈਏ ਜਾਂ ਗ੍ਰੰਥੀ ਸਿੰਘਾਂ ਦੀ ਗੱਲ ਕਰ ਲਈਏ, ਜਿਨ੍ਹਾਂ ਦੀ ਜ਼ਬਾਨ ਤੇ ਬਾਣੀ ਇੰਜ ਕਹਿ ਲਈਏ ਵੀ ਬੜੀ ਰੱਟੀ ਹੈ ਚੜੀ, ਉਹ ਜਦੋਂ ਪਾਠ ਕਰਦੇ ਨੇ ਤੇ ਇਹਨੂੰ ਪੌਣੇ ਘੰਟੇ ਦੇ ਵਿੱਚ ਵੀ ਕਰ ਲੈਂਦੇ ਨੇ, 45 ਮਿੰਟ ਦੇ ਵਿੱਚ। ਪਰ ਜੇ ਆਪਾਂ ਘਰ ਵਿੱਚ ਬੈਠ ਕੇ ਕਰਨਾ ਤੇ ਇੱਕ ਘੰਟੇ ਦੇ ਵਿੱਚ ਸੰਪੂਰਨ ਪਾਠ ਹੋ ਜਾਏ। ਤੇ ਸਾਡੇ ਸਿੱਖ ਜਗਤ ਦੇ ਵਿੱਚ ਮਹਾਂਪੁਰਖ ਕਹਿੰਦੇ ਨੇ, ਚੱਲ ਬੰਦਿਆ, ਚੱਲ ਤੂੰ ਪੰਜਾਂ ਬਾਣੀਆਂ ਦਾ ਨਿਤਨੇਮ ਵੀ ਕੀਤਾ, ਹੋਰ ਵੀ ਕੰਮ ਕਾਜ ਕਰਨੇ ਨੇ, ਚਲ ਇੱਕ ਘੰਟਾ ਵੀ ਨਹੀਂ ਤੂੰ ਬਹਿ ਕੇ ਸੁਖਮਣੀ ਸਾਹਿਬ ਦਾ ਪਾਠ ਕਰ ਸਕਦਾ। ਇੱਕ ਦਿਨ ਦੇ ਵਿੱਚ 12 ਅਸ਼ਟਪਦੀਆਂ ਕਰ ਲਿਆ, ਦੂਸਰੇ ਦਿਨ ਭੋਗ ਪੈ ਜਾਏ। ਜੇ ਇੰਨਾ ਵੀ ਨਹੀਂ ਤੇ ਇੱਕ ਦਿਨ ਦੇ ਵਿੱਚ ਜਿੱਥੇ ਨਿਤਨੇਮ ਕਰਦਾ ਨਾ, ਉਸੇ ਤੂੰ 6 ਅਸ਼ਟਪਦੀਆਂ ਕਰ ਲਿਆ। ਹੁਣ ਵੇਖੋ, ਜੇ ਸੰਪੂਰਨ ਪਾਠ ਕਰਨਾ ਤੇ ਇੱਕ ਘੰਟਾ, ਜੇ 12 ਅਸ਼ਟਪਦੀਆਂ ਕਰਨੀਆਂ ਨੇ ਤੇ ਅੱਧਾ ਘੰਟਾ, ਤੇ ਜੇ 6 ਅਸ਼ਟਪਦੀਆਂ ਕਰਨੀਆਂ ਨੇ ਤੇ 15 ਮਿੰਟ ਦਾ ਸਮਾਂ ਲੈਣਾ। ਕਹਿ ਲੱਗੇ ਜੇ 6 ਅਸ਼ਟਪਦੀਆਂ ਵੀ ਰੋਜ਼ ਕਰ ਲਏ, ਚੌਥੇ ਦਿਨ ਸੰਪੂਰਨ ਸੁਖਮਣੀ ਸਾਹਿਬ ਦਾ ਭੋਗ ਪਾਏ, ਭਾਵ ਦਰਸ਼ਨ ਹੋ ਜਾਣਗੇ। ਖੈਰ, ਪਰ ਜ਼ਰੂਰ ਸਿੱਖਾ ਕਰਿਆ ਕਰੋ। ਪਰ ਸਿੱਖ ਜਗਤਾਂ ਤੇ ਬਹੁਤ ਵੱਡੀ ਬਖਸ਼ਿਸ਼, ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਸੁਖਮਣੀ ਸਾਹਿਬ ਦਾ ਪਾਠ ਰੋਜ਼ ਹੁੰਦਾ। ਆਪਾਂ ਇਸ ਅਸਥਾਨ ਤੇ ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦੇ ਹਾਂ ਨਾ, ਸਭ ਤੋਂ ਪਹਿਲਾਂ ਪ੍ਰਕਾਸ਼ ਕਰਨ ਤੋਂ ਬਾਅਦ ਸੁਖਮਣੀ ਸਾਹਿਬ ਦਾ ਪਾਠ ਸੰਪੂਰਨ ਕਰਦੇ, ਤੁਸੀਂ ਸੁਣਦੇ, ਉਸ ਤੋਂ ਬਾਅਦ ਪੰਜਾਂ ਬਾਣੀਆਂ ਨਿਤਨੇਮ ਹਰੇਕ ਗੁਰਦੁਆਰਿਆਂ ਦੇ ਵਿੱਚ ਹੁੰਦਾ। ਸ਼ਾਮ ਦੇ ਸਮੇਂ ਕਈ ਗੁਰਦੁਆਰਿਆਂ ਦੇ ਵਿੱਚ ਬੀਬੀਆਂ ਦੀ ਰੂਟੀਨ ਗੁਰੂ ਘਰ ਦੇ ਵਿੱਚ ਜਾ ਕੇ ਸੁਖਮਣੀ ਸਾਹਿਬ ਦਾ ਪਾਠ ਕਰਨਾ। ਮੈਨੂੰ ਪਤਾ ਇੰਡੀਆ ਦੇ ਵਿੱਚ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆਉਂਦਾ ਨਾ, ਅੱਜ ਵੀ ਉੱਥੇ ਉਸ ਤੋਂ 1.25 ਮਹੀਨਾ ਪਹਿਲਾਂ, 40 ਦਿਨ ਪਹਿਲਾਂ ਗੁਰੂ ਘਰ ਦੇ ਵਿੱਚ ਇਸਤਰੀ ਸਤਸੰਗ ਸਭਾ ਜਿਹੜੀਆਂ ਬਣੀਆਂ ਨੇ ਨਾ ਸਾਡੀਆਂ ਬੀਬੀਆਂ, ਉਹ ਜਿਹੜਾ ਵੀ ਉਹਨਾਂ ਦੇ ਮਹੱਲੇ ਵਿੱਚ ਗੁਰਦੁਆਰਾ, 40 ਦਿਨ ਪਹਿਲਾਂ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰ ਲੈਂਦੀਆਂ। ਅਤੇ ਸਮਾਂ ਉਹਨਾਂ ਨੇ ਰੱਖਿਆ ਹੁੰਦਾ 2-2:30 ਵਜੇ ਤੋਂ ਬਾਅਦ ਦਾ, ਸ਼ਾਮ ਦਾ, ਉਦੋਂ ਕਿਉਂਕਿ ਬੀਬੀਆਂ ਵੀ ਸਵੇਰੇ ਕੰਮਾਂ ਕਾਰਾਂ ਤੋਂ ਵਿਹਲੀਆਂ ਹੋ ਜਾਂਦੀਆਂ, ਦੁਪਹਿਰ ਦੇ ਸਮੇਂ ਸਮਾਂ ਮਿਲ ਜਾਂਦਾ। ਅਤੇ ਨਾਲ ਉਹਨਾਂ ਨੇ ਪਾਠ ਕਰਨ ਤੋਂ ਬਾਅਦ ਫਿਰ ਠੰਡੇ ਜਲ ਦੀ ਛਬੀਲ ਵੀ ਲਾਉਣੀ। ਇਹ ਸਿੱਖੀ ਦਾ ਪ੍ਰਚਾਰ, ਸਿੱਖਾਂ ਦਾ ਟੰਗ ਹੈ ਆਪਣਾ ਪ੍ਰਚਾਰ ਕਰਨ ਦਾ। ਅੱਜ ਵੀ ਉਹ ਪਾਠ ਕਰਦੀ ਹੈ। ਮੈਂ ਉਹਦੇ ਵਿੱਚੋਂ ਪ੍ਰਮਾਣ ਸਾਂਝਾ ਕਰਨ ਲੱਗਾ। ਇੱਕ ਦੀ ਗੱਲ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬੜਾ ਜ਼ੋਰ ਦਿੱਤਾ। ਇੱਕ ਪਦਾ ਮੈਂ ਪੜ੍ਹਦੇ ਹਾਂ। ਇੱਕ ਪਦੇ ਦੇ ਵਿੱਚ ਤੁਸੀਂ ਘਰ ਜਾ ਕੇ ਗਿਣਤੀ ਕਰਿਓ, 8 ਪੰਕਤੀਆਂ ਦੇ ਵਿੱਚ 13 ਵਾਰੀ ਇੱਕ ਪਰਮਾਤਮਾ ਦਾ ਨਾਮ ਲਿਆ, ਇੱਕ ਪਰਮਾਤਮਾ ਦਾ ਜ਼ਿਕਰ ਕੀਤਾ, ਬਾਰ ਬਾਰ ਇੱਕ, ਬਾਰ ਬਾਰ ਇੱਕ, 13 ਵਾਰੀ। ਉਹ ਬੋਲ ਨੇ ਇੱਕੋ ਜਪ, ਇੱਕੋ ਸਾਲਾ ਹੈ। ਪ੍ਰਕਰਨ ਧਿਆਨ ਵਿੱਚ ਰੱਖਿਆ ਜੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਵਾਹਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਜ ਹੁਕਮਨਾਮੇ ਦੇ ਵਿੱਚ ਕਹਿੰਦੇ ਪਏ ਨੇ, ਜਪੋ ਤਾਂ ਇੱਕੋ ਨਾਮਾ ਪਰਮਾਤਮਾ ਦਾ ਨਾਮ ਜਪਿਆ, ਇੱਕੋ ਪਰਮਾਤਮਾ ਦਾ ਨਾਮ, ਹੋਰ ਕਿਸੇ ਨੂੰ ਛੱਡਦੇ, ਕਿੱਥੇ ਕਿਤੇ ਦਰ ਦਰ ਤੇ ਭੜਕਦਾ ਫਿਰੇ, ਕੇਵਲ ਇੱਕ ਪਰਮਾਤਮਾ ਦੇ ਚਰਨਾਂ ਨਾਲ ਜੁੜਦਾ। ਤੇ ਇੱਕ ਦੀ ਗੱਲ ਬਾਰ ਬਾਰ ਸਾਨੂੰ ਬਾਣੀ ਵਿੱਚ ਪੜ੍ਹਨ ਨੂੰ ਮਿਲਦੀ। ਮਹਾਰਾਜ ਜੀ ਕਹਿੰਦੇ ਨੇ, ਇੱਕੋ ਜਪ, ਇੱਕੋ ਸਾਲਾਹ, ਏਕ ਸਿਮਰ, एको मन आहे, एक सके गुण गाओ अनंत, मन तन जाप एक भगवंत, एको एक एक हर आप, पूर्ण पूर रहो प्रभ व्याप, अनक विस्थार एक ते भय, एक अराध प्राशित के प्राशित पता किन कहने पापा नू जिहड़े असीं पाप कीते ना सारी जिंदगी। महाराज कहिंदे एक अराध प्राशित गए, मन तन अंतर एक प्रभ राता, गुरप्रसाद नानक एक जत। अठा पंक्तियां दे विच ना, अठ लाइना दे विच 13 वारी एक दी महाराज जी ने वरतों कीती। एक मैं होर प्रमाण सांझा कर दें, जो भट्ट साहिबाना ने धन गुरु अमरदास महाराज जी की वडियाई विच बचन चारण कीते, जिन्हों भट्टां दे सवैये कहिंदे ने, उन्हां सवैयां दे विच गुरु अमरदास महाराज जी की वडियाई विच 22 सवैये उन्होंने उच्चारण किए। धन गुरु रामदास महाराज जी की वडियाई विच भट्ट साहिबाना ने 60 सवैये उच्चारण किए। जदों गुरु अमरदास महाराज जी की वारी आई ना, एक बार सिखा ने पूछा सी धन गुरु अमरदास महाराज, किसी ने सवाल कर दिता है भी तानू लोकी नथावां कहिंदे सन, भी अमर नथावां टुक्कर दी खातर कुड़मां दे घर दे विच पाणी ढोंदा पिया, बुढ़े बारे बच्चियां ने नहीं सांभिया, इत्थे रोटी दी खातर बुजुर्ग अवस्था विच पाणी ढो, उन्हां लोकां नू की पता सी भी गुरु दे दर ते टुकर वास्ते नहीं गुरमुख गुरु की बख्शिश लैण वास्ते यह बुजुर्ग सेवा पिया कर दे। ते किसी ने कह दिता महाराज तुहानू लोकी नथावां कहिंदे सी, पर अज तुसी निमाणियां दे माण बन गए हो, नताणियां दे ताण बन गए हो, न्योटियां दी ओट बन गए हो, नतेरियां दी तिर बन गए हो, न्यासरियां दे आसरे बन गए हो। किहड़ी ऐसी कमाई कीती, ਕਿਹੜਾ ਐਸਾ ਕਰਮ ਕੀਤਾ, ਉਸ ਕਰਮ ਕਰਨ ਤੋਂ ਬਾਅਦ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿੰਘਾਸਣ ਮਿਲ ਗਿਆ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਤੁਹਾਡੇ ਚਰਨਾਂ ਵਿੱਚ ਮੱਥਾ ਟੇਕਦੇ ਨੇ, ਅਕਬਰ ਬਾਦਸ਼ਾਹ ਵਰਗਾ ਦਿੱਲੀ ਤੋਂ ਚੱਲ ਕੇ ਤੇ ਗੋਇੰਦਵਾਲ ਸਾਹਿਬ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ, ਕਿਹੜੀ ਕਮਾਈ ਕੀਤੀ ਜੀ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਗੋ ਜਵਾਬ ਦਿੱਤਾ ਸੀ, ਕਹਿਣ ਲੱਗੇ ਇੱਕ ਨੂੰ ਸਿਮਰਿਆ, ਇੱਕ ਦੀ ਭਗਤੀ ਕੀਤੀ, ਇੱਕ ਦੀ ਬੰਦਗੀ ਕੀਤੀ। ਤੇ ਉਹਨਾਂ ਦੀ ਇੱਕ ਇਸ ਵਿਚਾਰ ਨੂੰ ਭੱਟ ਸਾਹਿਬਾਨਾਂ ਨੇ ਆਪਣੀ ਰਸਨਾ ਤੋਂ ਬਚਨ ਕਹਿ ਕੇ ਉਚਾਰਨ ਕੀਤੇ ਨੇ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਪਾਂ ਪੜ੍ਹਦੇ। ਕਹਿੰਦੇ ਨੇ ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਆ। ਇਹ ਧੰਨ ਗੁਰੂ ਅਮਰਦਾਸ ਮਹਾਰਾਜ, ਆਹ ਕਮਾਈ ਕੀਤੀ ਤੁਸੀਂ ਗੁਰੂ ਅਮਰਦਾਸ ਮਹਾਰਾਜ, ਤੁਸੀਂ ਇੱਕ ਨੂੰ ਹੀ ਪੜ੍ਹਿਆ, ਤੁਸੀਂ ਮਨ ਵਿੱਚ ਵੀ ਇੱਕ ਨੂੰ ਧਾਰਨ ਕੀਤਾ, ਤੇ ਤੁਸੀਂ ਪਛਾਣ ਵੀ ਕੇਵਲ ਇੱਕ ਦੀ ਕੀਤੀ, ਹੋਰ ਕਿਸੇ ਦੀ ਦੇਵੀ ਦੇਵਤਾ ਕਿਸੇ ਦੀ ਪਛਾਣ ਨਹੀਂ ਕੀਤੀ, ਇੱਕ ਨਾਲ ਜੁੜ ਗਏ। ਨੈਣ ਬੈਣ ਮੋਹੇ, ਇੱਥੇ ਬਸਰਾਮ ਲਾਵਾਂ, ਤਿੰਨ ਗੱਲਾਂ ਤੁਹਾਡੇ ਨੇਤਰਾਂ ਵਿੱਚ ਵੀ ਇੱਕ ਹੈ, ਨੈਣ ਕਹਿੰਦੇ ਨੇ ਅੱਖਾਂ ਨੂੰ, ਬੈਣ ਕਹਿੰਦੇ ਨੇ ਬਚਨਾਂ ਨੂੰ, ਤੁਹਾਡੇ ਬੋਲਾਂ ਵਿੱਚ ਵੀ ਇੱਕ ਹੈ ਮੋਹੇ, ਤੁਹਾਡੇ ਮੂੰਹ ਵਿੱਚ ਵੀ ਇੱਕ ਪਰਮਾਤਮਾ। ਇੱਕ ਇੱਕ ਤੋਂ ਠਾਏ ਨਾ ਜਾਣੇ, ਇੱਕ ਤੋਂ ਬਿਨਾਂ ਤੁਸੀਂ ਹੋਰ ਕਿਸੇ ਨੂੰ ਨਹੀਂ ਪਛਾਣਿਆ, ਕਿਸੇ ਦੇ ਦਰ ਤੇ ਤੁਸੀਂ ਨਹੀਂ ਜੇ ਕਿਹਾ ਵੀ ਮੈਂ ਇੱਕ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਚਲਾ ਜਾਵਾਂ। ਸੁਪਨ ਇੱਕ ਪਰ ਤੱਕ ਇੱਕ, ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਤੁਹਾਨੂੰ ਤੇ ਸੁਪਨੇ ਵੀ ਇੱਕ ਦੇ ਆਉਂਦੇ, ਤੇ ਕੋਈ ਸ਼ੱਕ ਨਹੀਂ, ਜਿਹੜਾ ਦਿਨ ਵੇਲੇ ਇੱਕ ਇੱਕ ਜਾਂ ਇੱਕ ਨਾਲ ਜੁੜਦਾ ਹੈ ਨਾ, ਪਰਮਾਤਮਾ ਨਾਲ ਜੁੜਦਾ, ਉਹਨੂੰ ਸੁਪਨੇ ਵੀ ਇੱਕ ਦੇ ਆਉਂਦੇ। ਤੁਸੀਂ ਕਦੀ ਇਹ ਪਰਤਾ ਕੇ ਵੇਖਿਆ ਜੇ, ਜਿਹੜਾ ਬੰਦਾ ਸਾਰਾ ਦਿਨ ਬਾਣੀ ਪੜ੍ਹਦਾ ਰਹੇਗਾ ਨਾ, ਧਿਆਨ ਇੱਧਰ ਰਹੇਗਾ, ਉਹ ਸੁਪਨੇ ਵਿੱਚ ਵੀ ਕਈ ਵਾਰੀ ਚੌਪੀ ਸਾਹਿਬ ਦਾ ਪਾਠ ਕਰੀ ਜਾਂਦਾ, ਵਾਹਿਗੁਰੂ ਵਾਹਿਗੁਰੂ ਬੋਲੀ ਜਾਂਦੇ, ਬੜੀ ਵੱਡੀ ਬਖਸ਼ਿਸ਼ ਹੈ, ਕਿਉਂਕਿ ਉਹਨੂੰ ਸੁਪਨੇ ਔੜੇ ਨੇ ਇੱਕ ਦੇ, ਜਿਹੜਾ ਦਿਨ ਵੇਲੇ ਇੱਕ ਦਾ ਨਾਲ ਜੁੜੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਵੇਖੋ, ਭੱਟ ਸਾਹਿਬਾਨ ਕਹਿੰਦੇ ਨੇ ਹੇ ਧੰਨ ਗੁਰੂ ਅਮਰਦਾਸ ਮਹਾਰਾਜ, ਸੁਪਨ ਇੱਕ ਪ੍ਰਤੱਖ ਇੱਕ, ਤੁਹਾਨੂੰ ਸੁਪਨੇ ਵੀ ਇੱਕ ਦੇ ਆਉਂਦੇ ਨੇ, ਤੇ ਤੁਸੀਂ ਪ੍ਰਤੱਖ ਸਾਰੀਆਂ ਜਗ੍ਹਾ ਤੇ ਇੱਕ ਨੂੰ ਮਹਿਸੂਸ ਕਰਦੇ, ਇੱਕ ਸਮੈ ਲੀਨੋ
1: ਤੇ ਉਹਦੇ ਵਿੱਚ ਤੁਸੀਂ ਲੀਨ ਰਹਿੰਦੇ ਹੋ ਤੀਸ ਇੱਕ ਤੀਸ ਦੇ ਅਰਥ ਕੀਤੇ ਨੇ ਤੀਹ ਦਿਨਾਂ ਦੇ ਵਿੱਚ ਮਹੀਨੇ ਦੇ ਵਿੱਚ ਹਰ ਦਿਨ ਤੁਸੀਂ ਇੱਕ ਨਾਲ ਜੁੜਦੇ ਹੋ ਤੀਹ ਦਿਨ ਤੀਸ ਇੱਕ ਅਰ ਪੰਜ ਪੰਜ ਦੇ ਅਰਥ ਨੇ ਪੰਜਾ ਤੱਤਾਂ ਦਾ ਸਰੀਰ ਹਰੇਕ ਪੰਜਾਂ ਤੱਤਾਂ ਦੇ ਸਰੀਰ ਤੋਂ ਭਾਵ ਹਰੇਕ ਮਨੁੱਖ ਦੇ ਵਿੱਚ ਇੱਕ ਨੂੰ ਵੇਖਦੇ ਹੋ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾ ਖੀਣ ਪੈਂਤੀਸ ਦੇ ਅਰਥ ਪਤਾ ਕੀ ਨੇ ਪੈਂਤੀ ਅੱਖਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾ ਪੈਂਤੀ ਅੱਖਰਾਂ ਨੇ ਨਾ ਕਹਿਣ ਲੱਗੇ ਇਹਨਾਂ ਪੈਂਤੀ ਅੱਖਰਾਂ ਦੇ ਵਿੱਚ ਵੀ ਤੁਸੀਂ ਇੱਕ ਦੇ ਨਾਲ ਹੀ ਸਾਂਝ ਪਾਈ ਇੱਕ ਨੂੰ ਵੇਖਦੇ ਹੋ ਤੇ ਅਖੀਰ ਵਿੱਚ ਕਹਿੰਦੇ ਇੱਕੋ ਜੇ ਲੱਖ ਲੱਖੋ ਅਲੱਖ ਹੈ ਉਸ ਪਰਮਾਤਮਾ ਨੂੰ ਕਿਹੜਾ ਜਿਹੜਾ ਲੱਖਾਂ ਨੂੰ ਬਣਾਉਣ ਵਾਲਾ ਲੱਖਾਂ ਤੋਂ ਬਾਅਦ ਹੋਰ ਬੇਅੰਤ ਲੱਖਾਂ ਨੂੰ ਬਣਾਉਣ ਵਾਲਾ ਅਲੱਖ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇੱਕ ਇੱਕ ਕਰ ਵਰਣਿਓ ਹਰ ਰੋਜ਼ ਤੁਸੀਂ ਇੱਕ ਦਾ ਹੀ ਵਰਣਨ ਕਰਦੇ ਇੱਕ ਨੂੰ ਬਿਆਨ ਕਰਦੇ ਜੇ ਗੁਰ ਅਮਰਦਾਸ ਜਾਲਪ ਭਣੇ ਗੁਰ ਅਮਰਦਾਸ ਜਾਲਪ ਭਣੇ ਜਾਲਪ ਭੱਟ ਦਾ ਨਾਂ ਹੈ ਭਣੇ ਦੇ ਅਰਥ ਨਹੀਂ ਕਹਿੰਦਾ ਪਿਆ ਹੇ ਧੰਨ ਗੁਰੂ ਅਮਰਦਾਸ ਮਹਾਰਾਜ ਤੁਹਾਡੀ ਵਡਿਆਈ ਵਿੱਚ ਮੈਂ ਜਲ ਭੱਟ ਕਹਿੰਦਾ ਪਿਆ ਤੂੰ ਇੱਕ ਲੋੜ ਹੈ ਇੱਕ ਮੰਨਿਓ ਤੂੰ ਇੱਕ ਨੂੰ ਲੋੜਦਾ ਤੂੰ ਇੱਕ ਨੂੰ ਮੰਨਦਾ ਤੇ ਇੱਕ ਦੇ ਸਾਹਮਣੇ ਆਪਣਾ ਸਿਰ ਝੁਕਾਉਣਾ ਬਸ ਜਿਹੜਾ ਇੱਕ ਦੇ ਸਾਹਮਣੇ ਝੁਕ ਜਾਂਦਾ ਨਾ ਸਾਰੀ ਦੁਨੀਆਂ ਦੇ ਲੋਕ ਉਹਦੇ ਚਰਨਾਂ ਵਿੱਚ ਝੁਕ ਜਾਂਦੇ ਫਰੀਦਾ ਜੇ ਤੂੰ ਮੇਰਾ ਹੋ ਰਹਿ ਤਾਂ ਸਭ ਜਗ ਤੇਰਾ ਇੱਕ ਹੋਰ ਬਚਨ ਸਾਂਝਾ ਕਰਾਂ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਂ ਦੀ ਵਿਆਖਿਆ ਨਾ ਭਾਈ ਨੰਦ ਲਾਲ ਜੀ ਨੇ ਕੀਤੀ ਪਹਿਲਾ ਅੱਖਰ ਪੈਂਦਾ ਨੰਨਾ ਨੰਨੇ ਦੇ ਨਾਲ ਕੰਨਾ ਉਸ ਤੋਂ ਬਾਅਦ ਫਿਰ ਨੰਨਾ ਆਉਂਦਾ ਤੇ ਫਿਰ ਕੱਕਾ ਆਉਂਦਾ ਇਹਨਾਂ ਦੇ ਅੱਖਰਾਂ ਦੀ ਬੜੀ ਵਿਆਖਿਆ ਵੱਡੀ ਕੀਤੀ ਇਹਨਾਂ ਨੇ ਮੈਂ ਫਿਰ ਕਿਸੇ ਦਿਨ ਕਰਾਂਗਾ ਪਰ ਇੱਕ ਚੀਜ਼ ਦੀ ਮੈਂ ਵਿਆਖਿਆ ਕਰਨੀ ਉਹ ਕਹਿੰਦੇ ਨੇ ਨਾਨਕ ਦੇ ਨਾਲ ਨੰਨੇ ਦੇ ਕੰਨਾ ਜਿਹੜਾ ਲੱਗਾ ਹੈ ਨਾ ਨੰਨੇ ਦੇ ਵੀ ਅਰਥ ਬਣ ਗਏ ਨੇ ਫਿਰ ਨੰਨੇ ਦੇ ਦੋ ਵਾਰੀ ਨੰਨਾ ਅੱਖਰ ਆਉਂਦਾ ਉਹਦੇ ਦੋਵਾਂ ਦੇ ਅਰਥ ਕਰਕੇ ਕੱਕੇ ਦੇ ਵੀ ਅਰਥ ਕਰ ਦਿੱਤੇ ਨੇ ਤੇ ਪੁੱਛਿਆ ਸੀ ਵੀ ਕੰਨੇ ਦੇ ਅਰਥ ਤੁਸੀਂ ਕੀ ਕਰੋਗੇ ਭਾਈ ਨੰਦ ਲਾਲ ਸਾਹਿਬ ਜੀ ਉਹ ਕਹਿੰਦੇ ਨੇ ਭਲੇ ਉਹ ਜਿਹੜਾ ਇੱਕ ਕੰਨਾ ਲੱਗਾ ਹੈ ਨਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਦੇ ਅਰਥ ਕੀਤੇ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਦਾ ਪ੍ਰਚਾਰ ਕਰਨ ਵਾਸਤੇ ਆਏ ਨੇ ਤੇ ਇੱਕ ਨਾਲ ਹੀ ਜੁੜੇ ਨੇ ਉਹ ਕੰਨੇ ਦਾ ਕਿਉਂਕਿ ਏਕਾ ਵਰਗਾ ਹੁੰਦਾ ਨਾ ਬਸਾ ਬਚਨ ਅੱਜ ਮਹਾਰਾਜ ਜੀ ਦੇ ਪੱਲੇ ਬੰਨ ਕੇ ਜਾਈਏ ਮਹਾਰਾਜ ਕਹਿਣ ਲੱਗੇ ਛੜ ਦੇ ਦਰ ਦਰ ਤੇ ਚੁੱਕਣਾ ਛੜ ਦੇ ਦਰ ਦਰ ਤੇ ਭਟਕਣਾ ਬਸ ਇੱਕ ਪਰਮਾਤਮਾ ਦੇ ਨਾਮ ਨੂੰ ਜਪ ਅੱਜ ਉਹਨਾਂ ਉਹ ਬਚਨ ਕਹਿੰਦੇ ਜਪੋ ਹੋ ਤਾਂ ਇੱਕ ਨਾਮਾ ਉਹ ਸਿੱਖਾ ਤੇਰੇ ਸਾਹਮਣੇ ਮੈਂ ਹੱਥ ਜੋੜ ਕੇ ਕਹਿੰਦਾ ਪਿਆ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਪਰਮਾਤਮਾ ਦਾ ਨਾਮ ਜਪਿਆ ਕਰ ਇੱਕ ਨੂੰ ਧਿਆਇਆ ਕਰ ਅਵਰ ਨਿਰਾਫਲ ਕੰਮ ਇੱਕ ਨੂੰ ਛੱਡ ਕੇ ਹੋਰ ਜਿਹੜੇ ਵੀ ਧਰਮ ਕਰਨ ਦੇ ਕਰਮ ਕਰਦਾ ਪਿਆ ਨਾ ਉਹ ਨਿਰਾਫਲ ਹੀ ਉਹਨਾਂ ਵਿੱਚੋਂ ਕੋਈ ਫਲ ਨਹੀਂ ਆਉਣਾ ਉਹਨਾਂ ਵਿੱਚੋਂ ਕੋਈ ਪ੍ਰਾਪਤੀ ਨਹੀਂ ਆਉਣਾ ਇਸੇ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਕਾਖੀ ਏਕੇ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਦਾਰੋ ਨਾਮ ਹੈ ਜਿਹੜਾ ਸਾਡੀਆਂ ਝੋੜੀਆਂ ਭਰ ਸਕਦਾ ਪ੍ਰਾਣੀ ਏਕੋ ਨਾਮ ਧਿਆਵੋ ਤੇ ਕੀ ਹੋਏਗਾ ਜੀ ਆਪਣੀ ਪਤ ਸੇਤੀ ਕਰ ਜਾ ਆਪਣੀ ਪਤ ਲੈ ਕੇ ਰੱਬ ਦੇ ਘਰ ਦੇ ਵਿੱਚ ਜਾਏਗਾ ਤੂੰ ਬੇਪਤ ਨਹੀਂ ਹੋਏਗਾ ਜੇ ਪਰਮਾਤਮਾ ਦਾ ਨਾਮ ਜਪੇਗਾ ਇਸੇ ਕਰਕੇ ਮਹਾਰਾਜ ਨੇ ਬਚਨ ਕਹੇ ਸੀ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਨਾਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਤੇ ਫਿਰ ਸਿੱਖਾਂ ਪੁੱਛਿਆ ਮਹਾਰਾਜ ਜਦੋਂ ਅਸੀਂ ਇੱਕ ਨੂੰ ਧਿਆਵਾਂਗੇ ਉਹ ਕਿਵੇਂ ਸਾਡੇ ਹਿਰਦੇ ਵਿੱਚ ਵਸੇਗਾ ਕਿਵੇਂ ਉਹਦੇ ਦਰਸ਼ਨ ਹੋਣਗੇ ਫਿਰ ਕੁਝ ਐਗਜ਼ੈਂਪਲਾਂ ਮਹਾਰਾਜ ਨੇ ਬਾਕੀ ਪੰਕਤੀਆਂ ਵਿੱਚ ਦਿੱਤੀਆਂ ਮਹਾਰਾਜ ਜੀ ਕਹਿੰਦੇ ਨੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਓ ਕਹਿਣ ਲੱਗੇ ਵੀ ਜਿਵੇਂ ਕਿਤੇ ਸਵਾਣੀ ਭਾਂਡੇ ਨੂੰ ਸਾਫ਼ ਕਰਦੀ ਹੈ ਉਹਦੇ ਵਿੱਚ ਦੁੱਧ ਨੂੰ ਪਾਉਂਦੀ ਗਰਮ ਕਰਦੀ ਜਾਗ ਲਾਉਂਦੀ ਕਿਉਂਕਿ ਤੱਤ ਸਾਰ ਸਾਨੂੰ ਮਿਲਣਾ ਚਾਹੀਦਾ ਨਾ ਜਿਵੇਂ ਦੁੱਧ ਦੇ ਵਿੱਚ ਤੱਤ ਸਾਰ ਹੈ ਮੱਖਣ ਤੇ ਘਿਓ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਦਾ ਤੱਤ ਸਾਰ ਹੈ ਇੱਕ ਪਰਮਾਤਮਾ ਦੇ ਨਾਲ ਸਾਂਝ ਬਣ ਜਾਣੀ ਇੱਕ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਣਾ ਕਹਿਣ ਲੱਗੇ ਆਪਣੇ ਸਰੀਰ ਰੂਪੀ ਭਾਂਡੇ ਨੂੰ ਸਾਫ਼ ਕਰ ਇਹਦੇ ਵਿੱਚ ਨਿੰਦਿਆ ਨਾ ਪਾ ਇਹਦੇ ਵਿੱਚ ਵਿਕਾਰਾਂ ਦੀ ਮੈਲ ਨਾ ਇਕੱਠੀ ਹੋਣ ਦੇ ਕਹਿਣ ਲੱਗੇ ਇਸ ਭਾਂਡੇ ਨੂੰ ਸਾਫ਼ ਕਰ ਤੇ ਫਿਰ ਦੁੱਧ ਪਾ ਕਿਹੜਾ ਦੁੱਧ ਪਾਉਣਾ? ਕਹਿਣ ਲੱਗੇ ਚੰਗੇ ਕਰਮਾਂ ਦਾ। ਆ ਜਿਹੜੇ ਅਸੀਂ ਰੋਜ਼ ਕੰਮ ਕਰ ਰਹੇ ਹਾਂ, ਆ ਤੁਸੀਂ ਅੰਮ੍ਰਿਤ ਵੇਲੇ ਬਾਣੀ ਸੁਣ ਰਹੇ ਹੋ, ਇਹ ਸਾਡੇ ਅੰਦਰ ਚੰਗਾ ਦੁੱਧ ਪੈ ਰਿਹਾ। ਤੁਸੀਂ ਗੁਰੂ ਦੀ ਸੰਗਤ ਵਿੱਚ ਬੈਠੇ ਹੋ, ਨਿਤਨੇਮ ਕਰ ਰਹੇ ਹੋ, ਇਹ ਚੰਗਾ ਕਰਮ ਹੈ ਨਾ। ਆ ਚੰਗੇ ਕਰਮਾਂ ਦਾ ਅੰਦਰ ਦੁੱਧ ਇਕੱਠਾ ਕਰਨਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਸਰੀਰ ਰੂਪੀ ਭਾਂਡੇ ਨੂੰ, ਹਿਰਦੇ ਨੂੰ ਸਾਫ਼ ਕਰੋ, ਫਿਰ ਇਹਦੇ ਵਿੱਚ ਦੂਧ ਕਰਮ, ਕਰਮ ਦੇ ਅਰਥ ਨੇ ਕੰਮ ਜਿਹੜੇ ਅਸੀਂ ਕਰਦੇ ਹਾਂ, ਚੰਗੇ ਕਰਮਾਂ ਦਾ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ। ਜਦੋਂ ਸ਼ੁਭ ਕਰਮਾਂ ਦਾ ਦੁੱਧ ਅਸੀਂ ਪਾ ਲਿਆ ਨਾ, ਤੇ ਫਿਰ ਇੱਕ ਹੋਰ ਕੰਮ ਕਰਨਾ, ਸੁਰਤ ਸਮਾਇਣ, ਆਪਣੀ ਸੁਰਤ ਨੂੰ ਖਿੰਡਾ ਨਹੀਂ ਦੇਣਾ, ਧਿਆਨ ਨੂੰ ਵਿਕਾਰਾਂ ਵੱਲ ਨਹੀਂ ਜਾਣ ਦੇਣਾ, ਲਾਲਚ ਵਾਲੇ ਪਾਸੇ ਨਹੀਂ, ਮਾੜੇ ਪਾਸੇ ਨਹੀਂ ਜਾਣ ਦੇਣਾ, ਸੁਰਤ ਨੂੰ ਪਰਮਾਤਮਾ ਦੇ ਚਰਨਾਂ ਵੱਲ ਲੈ ਕੇ ਜਾਣਾ, ਗੁਰੂ ਦੇ ਚਰਨਾਂ ਵੱਲ ਲੈ ਕੇ ਜਾਣਾ। ਹੋਏ ਨਿਰਾਸ਼ ਜਮਾਵ, ਦੁਨੀਆਂ ਵੱਲੋਂ ਆਪਣੇ ਆਪ ਨੂੰ ਥੋੜਾ ਜਿਹਾ ਉਪਰਾਮ ਕਰਨਾ, ਵੱਖਰਾ ਕਰਨਾ, ਵੀ ਠੀਕ ਹੈ ਦੁਨੀਆਂ ਵਿੱਚ ਸੰਸਾਰ ਵਿੱਚ ਰਹਿਣਾ, ਸੰਸਾਰ ਵਿੱਚ ਰਹਿ ਕੇ ਸਮਾਂ ਕੱਢ ਕੇ ਨਿਰੰਕਾਰ ਵਾਲੇ ਪਾਸੇ ਧਿਆਨ। ਉਹਨੂੰ ਕਹਿੰਦੇ ਨੇ ਹੋਏ ਨਿਰਾਸ਼ ਜਮਾਵ, ਇਹ ਜਾਗ ਲਾਉਣੀ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ ਰਹਾਉ। ਅਗਲੀ ਪੰਕਤੀ, ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਕਿਉਂਕਿ ਜਦੋਂ ਦੁੱਧ ਰਿੜਕਿਆ ਜਾਂਦਾ ਸੀ ਨਾ, ਉਹਨੂੰ ਇੱਕ ਜੁਗਤੀ ਹੁੰਦੀ ਸੀ, ਦੁੱਧ ਦੇ ਵਿੱਚੋਂ ਰਿੜਕ ਕੇ ਦਹੀਂ ਨੂੰ ਰਿੜਕਣਾ ਤੇ ਉਹਦੇ ਵਿੱਚੋਂ ਮੱਖਣ ਕੱਢਣਾ, ਫਿਰ ਗਰਮ ਕਰਕੇ ਘਿਓ ਪ੍ਰਾਪਤ ਕਰਨਾ, ਤੱਤ ਮਿਲ ਗਿਆ ਨਾ ਸਾਨੂੰ। ਮਹਾਰਾਜ ਕਹਿਣ ਲੱਗੇ ਆ ਤੈਨੂੰ ਦੱਸੀਏ ਵੀ ਜਿਵੇਂ ਕਿਤੇ ਸਵਾਣੀਆਂ ਦਹੀਂ ਨੂੰ ਰਿੜਕਦੀਆਂ ਨੇ ਨਾ, ਤੇ ਉਸ ਵੇਲੇ ਮਧਾਣੀਆਂ ਹੁੰਦੀਆਂ ਸਨ, ਹੁਣ ਤੇ ਇਲੈਕਟ੍ਰੋਨਿਕ ਜ਼ਮਾਨਾ ਆ ਗਿਆ, ਸਿਸਟਮ ਸਾਰਾ ਬਦਲ ਗਿਆ। ਕਹਿਣ ਲੱਗੇ ਉਸ ਵੇਲੇ ਆਪਣੇ ਹੱਥ ਵਿੱਚ ਉਹ ਸਵਾਣੀ ਦੁੱਧ ਰਿੜਕੇ ਨੇ ਈਟੀ ਫੜਦੀ, ਈਟੀਆਂ ਦੋ ਲੱਕੜ ਦੀਆਂ ਇੰਜ ਕਹਿ ਲਏ ਵੀ ਗੁੱਲੀਆਂ ਜੀ ਹੁੰਦੀਆਂ, ਉਹਨਾਂ ਨਾਲ ਰੱਸੀ ਬੰਨੀ ਹੁੰਦੀ, ਉਹਨੂੰ ਬਾਰ ਬਾਰ ਖਿੱਚਦੇ ਨੇ। ਕਹਿਣ ਲੱਗੇ ਇਸੇ ਤਰ੍ਹਾਂ ਤੂੰ ਆਪਣੇ ਮਨ ਨੂੰ ਜਿਵੇਂ ਈਟੀ ਨੂੰ ਘੁੱਟ ਕੇ ਫੜਿਆ ਹੁੰਦਾ ਨਾ, ਇਸੇ ਤਰ੍ਹਾਂ ਆਪਣੇ ਮਨ ਨੂੰ ਘੁੱਟ ਕੇ ਫੜਨਾ ਵੀ ਜਿਹੜਾ ਮੇਰਾ ਮਨ ਹੈ ਨਾ ਉਹ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹੇ, ਗੁਰੂ ਘਰ ਨਾਲ ਜੁੜਿਆ ਰਹੇ, ਬਾਣੀ ਨਾਲ ਜੁੜਿਆ ਰਹੇ, ਇਸ ਮਨ ਵਿੱਚ ਹੋਰ ਫੁਰਨੇ ਨਾ ਪੈਦਾ ਹੋਣ। ਫੁਨ ਨੇਤਰੋਂ ਨੀਂਦ ਨਾ ਆਵੇ, ਤੇ ਤੇਰੇ ਅੰਦਰ ਨੇਤਰਾਂ ਦੇ ਅਰਥ ਨੇ ਅੱਖਾਂ, ਅੱਖਾਂ ਵਿੱਚ ਮੋਹ ਦੀ ਨੀਂਦ ਨਾ ਆਵੇ, ਕਿਉਂਕਿ ਮੋਹ ਹੈ ਨਾ ਜਿਹੜਾ ਮੋਹ ਉਹ ਸਾਨੂੰ ਗੁਰੂ ਤੋਂ ਤੇ ਬਾਣੀ ਤੋਂ ਦੂਰ ਲਿਜਾਂਦਾ ਹੈ। ਜੇ ਰਸਨਾ ਨਾਮ ਜਪੋ ਤਾਂ ਮਥੀਏ ਇਨ ਬਦ ਅੰਮ੍ਰਿਤ ਪਾਵਲ, ਤੇ ਫਿਰ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਇਹ ਅਸੀਂ ਰਿੜਕ ਰਹੇ ਹਾਂ। ਜਿਵੇਂ ਮਧਾਣੀ ਬਾਰ ਬਾਰ ਘੁਮਾਈ ਜਾਏਗੀ ਨਾ, ਰਸਨਾ ਨਾਲ ਵਾਹਿਗੁਰੂ ਵਾਹਿਗੁਰੂ, ਇਹ ਮਧਾਣੀ ਨੂੰ ਘੁਮਾ ਰਹੇ ਹਾਂ, ਰਿੜਕ ਰਹੇ ਹਾਂ। ਇਨ ਬਿਦ ਅੰਮ੍ਰਿਤ ਪਾਵ, ਇਸ ਤਰ੍ਹਾਂ ਅੰਮ੍ਰਿਤ ਤੱਤ ਸਾਰ ਸਾਨੂੰ ਮਿਲੇਗਾ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਬਤ ਰਹਿ। ਪੂਜਾ ਪ੍ਰਾਣ, ਪੂਜਾ ਪ੍ਰਾਣ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਨੇ, ਆਪਣੇ ਪ੍ਰਾਣਾਂ ਦੀ ਭੇਟਾ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਰੱਖ ਦੇਣੀ, ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਇੱਕ ਪਹਿਲੀ ਪੰਕਤੀ ਰਹਿ ਗਈ ਹੈ, ਮਨ ਸੰਪਟ ਜਿਤ ਸਤ ਸਰ ਨਾਵਣ ਭਾਵਣ ਪਾਤੀ ਤ੍ਰਿਪਤ ਕਰੇ। ਜਿਵੇਂ ਕਿਤੇ ਮੰਦਰ ਵਿੱਚ ਤੁਸੀਂ ਵੇਖਦੇ ਹੋ ਨਾ, ਮੰਦਰ ਦੇ ਵਿੱਚ ਉਸ ਪੰਡਿਤ ਨੇ ਇੱਕ ਡੱਬਾ ਰੱਖਿਆ ਹੁੰਦਾ ਜਿਹਦੇ ਵਿੱਚ ਮੂਰਤੀ ਨੂੰ ਬੰਦ ਕਰਕੇ ਰੱਖ ਦਿੰਦਾ ਰਾਤ ਦੇ ਸਮੇਂ, ਸਵੇਰੇ ਫੇਰ ਕੱਢ ਦਿੰਦਾ। ਮਹਾਰਾਜ ਕਹਿਣ ਲੱਗੇ ਆਪਣੇ ਹਿਰਦੇ ਰੂਪੀ ਇਸ ਡੱਬੇ ਦੇ ਵਿੱਚ ਤੂੰ ਪਰਮਾਤਮਾ ਦੇ ਨਾਮ ਨੂੰ ਰੱਖਣਾ, ਪਰਮਾਤਮਾ ਦੀ ਯਾਦ ਨੂੰ ਕਰਨਾ। ਮਨ ਸੰਪਟ, ਸੰਪਟ ਕਹਿੰਦੇ ਨੇ ਡੱਬੇ ਨੂੰ, ਮਨ ਕਹਿੰਦੇ ਨੇ ਹਿਰਦੇ ਨੂੰ, ਆਪਣੇ ਮਨ ਦੇ ਹਿਰਦੇ ਵਿੱਚ ਜਿਤ ਸਤ ਸਰ ਨਾਵਣ, ਤੇ ਫਿਰ ਤੂੰ ਕਰਨਾ ਕਿ ਸਤ ਸਰ ਦੇ ਅਰਥ ਕੀਤੇ ਨੇ ਸਰੋਵਰ ਦੀ ਸੰਗਤ, ਸਰੋਵਰ ਦੀ ਸੰਗਤ ਗੁਰੂ ਦੀ ਸੰਗਤ ਜਿੱਥੇ ਤੇਰਾ ਇਸ਼ਨਾਨ ਹੋਣਾ। ਸਰ ਦੇ ਅਰਥ ਨੇ ਸਰੋਵਰ, ਸਤ ਦੇ ਅਰਥ ਨੇ ਸੱਚਾ। ਗੁਰੂ ਦੀ ਸੰਗਤ ਵਿੱਚ ਬੈਠ ਕੇ ਤੂੰ ਸਮਾਂ ਬਤੀਤ ਕਰਦਾ, ਪਰਮਾਤਮਾ ਦੇ ਨਾਮ ਨੂੰ ਜਪਣਾ ਹੈ। ਭਾਵਨ ਪਾਤੀ ਤ੍ਰਿਪਤ ਕਰੇ, ਤੇ ਕਹਿਣ ਲੱਗੇ ਅੰਦਰ ਭਾਵਨਾ, ਅੰਦਰ ਸ਼ਰਧਾ ਪੈਦਾ ਕਰਨੀ। ਇਹ ਪੱਤਰ ਜਿਹੜੇ ਨੇ ਅੱਗੇ ਤੂੰ ਸਾਹਮਣੇ ਜਿਵੇਂ ਭਗਵਾਨ ਦੇ ਸਾਹਮਣੇ ਰੱਖਦੇ ਨੇ, ਇਹ ਤੂੰ ਵਾਹਿਗੁਰੂ ਦੇ ਸਾਹਮਣੇ ਭਾਵਨਾ ਨੂੰ, ਸ਼ਰਧਾ ਨੂੰ ਰੱਖਣਾ। ਪੂਜਾ ਪ੍ਰਾਣ ਸੇਵਕ ਜੀ ਸੇਵੇ, ਇਨ ਬਦ ਸਾਹਿਬ ਰਬਤ ਰਹਿ। ਆਪਣੇ ਪ੍ਰਾਣਾਂ ਦੀ ਭੇਟਾ ਵਾਹਿਗੁਰੂ ਦੇ, ਆਪਣਾ ਆਪ ਸਮਰਪਿਤ ਕਰ ਦੇਣਾ, ਭਾਵ ਇਸ ਤਰ੍ਹਾਂ ਪਰਮਾਤਮਾ ਦੀ ਬਖਸ਼ਿਸ਼ ਮਿਲੇਗੀ। ਕਹਿੰਦੇ ਕਹਿ ਕਹਿ ਕਹਿ ਜਾਵੇ ਤੁਮ ਸਰ ਅਵਰਨਾ ਕੋਇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਸਿਮਰਨ ਤੋਂ ਬਿਨਾਂ ਪਰਮਾਤਮਾ ਨੂੰ ਪ੍ਰਸੰਨ ਕਰਨ ਦੇ ਹੋਰ ਜਿਹੜੇ ਅਸੀਂ ਢੰਗ ਲੱਭੇ ਨੇ ਨਾ, ਵੀ ਇਹਦੇ ਨਾਲ ਵੀ ਪ੍ਰਮਾਤਮਾ ਖੁਸ਼ ਹੋ ਜਾਏਗਾ, ਐਸ ਕੰਮ ਕਰਨ ਦੇ ਨਾਲ ਪ੍ਰਮਾਤਮਾ ਖੁਸ਼ ਹੋ ਜਾਏਗਾ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਪ੍ਰਮਾਤਮਾ ਨੂੰ ਖੁਸ਼ ਕਰਨਾ ਤੇ ਪ੍ਰਮਾਤਮਾ ਦਾ ਨਾਮ ਜਪਣਾ, ਉਹਦੀ ਬਖਸ਼ਿਸ਼ ਲੈਣੀ, ਉਹਦਾ ਨਾਮ ਜਪਣਾ। ਬਸ ਐਸ ਉਦਮ ਨੂੰ ਜਿਹੜਾ ਕਰਦਾ ਹੈ ਨਾ, ਫਿਰ ਉਹਤੇ ਕੀ ਹੁੰਦਾ ਹੈ? ਮਹਾਰਾਜ ਜੀ ਕਹਿੰਦੇ ਨੇ, ਭਗਤਹੀਣ ਨਾਨਕ ਜਨ ਜੰਪਾ ਹੌਸਾ ਲਾਹੀ ਸੱਚਾ ਸਹੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਭਾਵੇਂ ਮੈਂ ਭਗਤੀ ਤੋਂ ਸੱਖਣਾ ਹਾਂ, ਪਰ ਮੈਂ ਵੀ ਉਸ ਪਰਮਾਤਮਾ ਦੀ ਬਖਸ਼ਿਸ਼ ਲੈਣ ਵਾਸਤੇ ਹਰ ਵਕਤ ਉਸ ਪਰਮਾਤਮਾ ਦੇ ਨਾਮ ਨੂੰ ਜਪਦਾ ਰਹਿਣਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਸਾਡੇ ਹਿਰਦੇ ਵਿੱਚ ਵਸ ਜਾਣ, ਅਸੀਂ ਵੀ ਆਪਣੀ ਰਸਨਾ ਤੇ ਇੱਕ ਪਰਮਾਤਮਾ ਦੇ ਨਾਮ ਨੂੰ ਲਈਏ, ਉਹਦੇ ਨਾਮ ਨੂੰ ਜਪੀਏ, ਤਾਂ ਕਿ ਸਾਡਾ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣੇ ਆਈਆਂ ਸਭ ਤੋਂ ਤਾਂ ਗਾਵ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ ਅੰਗੀਕਾਰ ਉਕਰ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾ ਸਿਮਰਾ ਸੁਆਮੀ ਸੁਖ ਮਨ ਵਿਸਾਰ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ ਸਦਾ ਸੁਰ ਸਲਾਹ ਤੇਰੀ, ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਾਏ, ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗੁਆਈਆ ਕਰ ਸਾਂਤ ਸੁਖ ਮਨਿਆਏ ਵਸਿਆ, ਜਿਨੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਟੋਂ, ਜਿਸ ਦੀਆ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਕਰ ਸੁਭਾਗੈ ਕਰ ਸੁਭਾਗੇ ਸਬਦ ਵਾਜੇ ਕਲਾਜਿਤ ਕਰ ਧਾਰੀਆ, ਪੰਚ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹ ਸੁਖ ਹੋਆ ਤਿਤ ਕਰੇ ਅਨਹਦ ਵਾਜੇ, ਅਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਤੁਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਰ ਕਹਿਤੇ ਪਵਿੱਤ ਸਤਿਗੁਰ ਆ ਭਰਪੂਰੇ, ਬਿਰਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹ ਤੂਰੇ ਸਲੋ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੋ, ਦਿਵਸ ਰਾਤ ਦੇ ਦਾਈ ਦਾਇਆ ਖੇਲਾ ਸਗਲ ਜਗਤ, ਚੰਗਿਆਈਆ ਬਰਿਆਈਆ ਬਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੇ ਨਾਮ ਤੇ ਆਇਆ ਗਏ ਮਸਕਦ ਕਾਲ, ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: सत्संग जी। बोलो जी।
1: वाहेगुरु वाहेगुरु। एक ओंकार श्री वाहेगुरु जी की फतेह। श्री भगवती जी साहेब आरती पाचे दसवीं प्रथम भगवती समर कहे गुरु नानक लई ते आए फिर अंगद गुर ते अमरदास रामदास से वह सहाय अर्जुन हर गोबिंद सिमरो श्री हर राय श्री हर कृष्ण त्याय सब दुख जाए तेग बहादुर सिमर कारण आवैताए सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशाह के पितरात्मक स्वरूप साहब श्री गुरु ग्रंथ साहब जपारदार अंतर के खालसा बोलो जी वाहेगुरु। ਗਰੀਬਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਹਿੱਟ ਕੀਤਾ ਦਿਨਾਂ ਪਿਆਰ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲਵਾਈਆਂ ਚਰਕੜੀਆਂ ਤੇ ਚੜੇ ਯਾਰ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਇਆ ਸੀ ਕਿਸੇ ਦੇ ਕੇਸਾਂ ਸਵਾਸਾਂ ਸੰਗ ਨਿਭਾਇਆ ਤੇ ਨਵੀਂ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤਾ ਹੈ ਚੇਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਹਾਂ ਗੁਰੂ ਖਾਲਸਾ ਸਾਹਿਬ ਤੁਹਾਨੂੰ ਰੱਖਿਆ ਰਿਆਇਤ ਦੇਗ ਤੇ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗਰਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ। ਗੁਰੂ ਕੀ ਬਨਵਾਜ ਪੰਥ ਸਰਦਾਰ ਸਾਹਿਬ ਦਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨੋਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਹੇ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ। ਇਹ ਕੀ ਬਨਵਾਸ ਜੀ ਆਪ ਜੀ ਦੇ ਚੰਨ ਕਾਮਨਾ ਚ ਅਰਦਾਸ ਕੀਤਾ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸਕਦਾ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਉਤਾਰ ਜੀਓ ਬੇਅੰਤ ਬਾਣੀਆਂ ਦੇ ਪਾਠ ਐਸ ਵੇਲੇ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਦੇ ਆਸ਼ਾ ਕੀ ਵਾਰਦ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਕੀਤੀ ਮੈਂ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਨੂੰ ਸਾਨੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਵਿਚਾਰ ਨੀ ਮਨ ਬੁੱਧੀ ਬਖਸ਼ਿਸ਼ ਕਰੋ ਵੀ ਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਵ ਸ਼ਾਹਜੀ ਦੇ ਗਿਆ ਤਿਆਰ ਕਰਕੇ ਹੰਦਤਾਰ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਛਗੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਜੀਵਨ ਵਾਜ ਕਿਰਪਾ ਕਰੋ ਆਪ ਜੀ ਬਖਸ਼ੀਆਂ ਦਾਤਾਂ ਜੋ ਲੰਗਰਾਂ ਤੁਰ ਸਵਾਰੀ ਪ੍ਰਵਾਨ ਕਰਨੀ ਜੀਵਨ ਵਾਜ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਰੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰਾਂ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਬਖਸ਼ਣ ਪਾਲਤਾ ਕਰੋ ਗਰੀਬਨ ਵਾਜ ਜੀ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀਆਂ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਤਿਰਫੁਰ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰਬਾਜ ਕਿਰਪਾ ਕਰੋ ਸਿੱਖ ਕੌਮ ਖਾਲਸਾ ਮੰਦਰ ਨੂੰ ਏਕਤਾ ਸਵਾਗਤ ਪਿਆਰ ਜੀ ਬਖਸ਼ਿਸ਼ ਕਰਕੇ ਚਾਨਣ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨ ਦੀ ਕਿਰਪਾ ਦਾ ਕਰੋ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਕਿਰਪਾਲ ਦਾ ਕਰੋ ਜੀ ਗੁਰੂ ਜੀ ਬਨਵਾਜ ਦੂਰ ਦਰਾਜ ਕਰਨ ਬੈਠੀਆਂ ਲਾਈਵ ਕਿੱਥੇ ਕੀਤੇ ਸਰਵਣ ਕਰ ਰਹੀਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਦੇਖ ਲਾਓ ਦੁਤਾਰਾ ਆਪਣੇ ਕਿਰਪਾ ਕਰੀ ਸੰਗਤਾਂ ਨੂੰ ਤਾਂ ਬਖਸ਼ੇ ਨੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਦਰ ਸੰਗਤਾਂ ਮਾਇਆ ਪੇਟਾ ਕਰੀ ਚਰਨਾਂ ਪ੍ਰਵਾਨ ਕਰੋ ਬਖਸ਼ਰ ਸਾਹਿਬ ਨੇ ਕਮਾਈਆਂ ਸਬਰ ਕਰੋ ਘੱਟ ਵੱਧ ਵਧਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਰਥਾ ਪੂਰੀਆਂ ਕਰੋ ਜੀ ਤਾਂ ਮਿਹਨਤ ਕਰਿਆ ਹੋ ਸੇਵਾ ਪ੍ਰਵਾਨ ਕਰੋ ਭੁੱਲਾ ਰੁਪਏ ਮਾਈ ਬਖਸ਼ੋ ਪੇਦਰ ਗੁਨਾਮੀ ਬਖਸ਼ੀ ਕਰੇ ਉਪਰੰਤ ਲੜੀ ਵਾਰ ਸਹਿਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੀਤੇ ਨਾ ਮਦਦਾਰ ਸ਼ੁੱਧ ਦੇ ਪਿੱਤਰ ਸੇਵਾ ਲੈਣ ਦੀ ਕਮਾਲ ਦਿੱਤਾਰ ਸਹੀ ਪਿਆਰੇ ਮੇਰੇ ਦਿਨ ਪੰਜਾਬ ਦਾ ਨਾਮ ਚਾਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੇ ਤਵੀ ਚਲਾਇਉ ਪੰਥ ਸਭ ਸਿੱਖਣ ਗੁ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ
0: जो प्रभु को मिल बोझ है गोरी शब्द में राज करेगा खालसा की रहे ना को ख्वार हो ऐसा मिलेंगे बजे शरण जो वाहिगुरु नाम जहाज है चरे से उतरे पा जो चरदा कर सेम दे गुरु पारे उतारन हा खंडा

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛੁ ਕਰਮ ਨ ਜਾਣਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਵਹੁ ਬਿਖਮ ਨਦੀ ਜਾਏ ਤਰਣੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ

चंत गोबिंद गुण गाए, ऐसी कृपा करहु प्रभु नानक दास दसाए। पौड़ी

ਭਗਵੰਤਾ ਛਾੜ ਸਿਆਨਪ ਬਹੁ ਚਤੁਰਾਈ ਸੰਤਨ ਕੀ ਮਨ ਟੇਕ ਟਿਕਾਈ ਛਾਰ ਕੀ ਪੁੱਤਰੀ ਪਰਮ ਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਸਲੋਕ ਜੋਰ ਜ਼ੁਲਮ ਫੂਲ ਹੈ ਕਾਨੂੰ ਕਾਚੀ ਦੇਹ ਵਿਕਾਰ ਅਹੰਗ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣੈ ਹੋਂ ਕਛ ਹੂਆ ਬਾਧਿਓ ਜਿਉ ਨਲਨੀ ਭ੍ਰਮ ਸੂਆ ਜੋ ਜਾਣੈ ਹੋਂ ਭਗਤ ਗਿਆਨੀ ਆਗੈ ਠਾਕੁਰ ਤਿਲ ਨਹੀਂ ਮਾਨੀ ਜੋ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਬਸਦਾ ਜਿਉ ਫਿਰਤਾ ਸਾਧ ਸੰਗ ਜਿਹੇ ਹੋਂ ਮੈਂ ਮਾਰੀ ਨਾਨਕ ਤਾਕਉ ਮਿਲੇ ਮੁਰਾਰੀ ਸਲੋਕ ਚਾਲਾਗੇ ਉਠ ਨਾਮ ਜਪ ਨਿਸਬਾ

ਆਕਤ ਮੂਆ ਜਾ ਕੈ ਹਿਰਦੈ ਹੋਤ ਭਾਉ ਬੀਆ ਚਰੈ ਕਸੰਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾਕੋ ਕਿਰਪਾ ਗੁਸਾਈ ਸਲੋਕ ਯਤਨ ਕਰਹੋ ਤੁਮ ਅਨਿਕ ਬਿਦ ਰਹਿਣ ਨ ਪਾਵੋ ਮੀਤ ਜੀਵਤ ਰਹੋ ਹਰ ਹਰ ਭਜਹੋ ਨਾਨਕ ਨਾਮ ਪਰੀਤ ਪਵੜੀ ਨਿਆ ਨਿਆਣੋ ਦਿੜ ਸਹੀ ਬਿਨਸ ਜਾਤ ਏਹੇਤ ਗਣਤੀ ਗਣੋ ਨ ਗਣ ਸਕੋ ਊਠ ਸਿਧਾਰੇ ਕੇਤ ਨਉ ਪੇਖੋ ਸੋ ਬਿਨਸ ਤੋ ਕਾਸਿਓ ਕਰੀਐ ਸੰਗ ਨਿਆਣੋ ਆ ਬਿਦ ਸਹੀ ਚਿਤ ਝੂਠੋ ਮਾਇਆ ਰੰਗ ਗਿਆਨਤ ਸੋਈ ਸੰਤ ਸੋਏ ਭ੍ਰਮ ਤੇ ਕੀ ਚਿਤ ਭਿੰਨ ਅੰਧਕੂਪ ਤੇ ਤਿਹ ਕੱਢੋ ਜਿਹ ਹੋਵੋ ਸੁਪ੍ਰਸੰਨ ਯਾ ਕੈ ਹਾਥ ਸਮਰੱਥ ਤੇ ਕਾਰਨ ਕਰਨੈ ਜੋਗ ਨਾਨਕ ਤੇ

ਸਲੋਕ ਢਾਹਨ ਲਾਗੇ ਧਰਮ ਰਾਏ ਕਿਨਹੈ ਨਾ ਘਾਲਿਓ ਬੰਧ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ ਪੌੜੀ ਢੱਡਾ ਢੂ

ਜਿਤ ਜਿਤ ਲਾਵ ਹੋ ਤਿਤ ਤਿਤ ਲੱਗਹਿ ਨਾਨਕ ਜੰਤ ਅਨਾਥ। ਸਲੋਕ ਦਾਸ ਹੈ ਏਕ ਨਿਹਾਰਿਆ ਸਭ ਕਛ ਦੇਵਨਹਾਰ ਸਾਸ ਸਾਸ ਸਿਮਰਤ ਰਹਿ ਨਾਨਕ ਦਰਸ ਆਧਾਰ। ਪੌੜੀ ਦੱਦਾ ਦਾਤਾ ਏਕ ਹੈ ਸਭ ਕਉ ਦੇਵਨਹਾਰ ਦਿਨ ਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉਂ ਤਾਹੇ ਵਿਸਾਰਾ ਦੋਸ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾਕੇ ਆਪੇ ਨਾਨਕ ਤੇ ਗੁਰਮੁਖ ਤ੍ਰਾਪੇ। ਸਲੋਕ।

ਗਿਆਨ ਹਰ ਅੰਮ੍ਰਿਤ ਪੂਰੇ, ਤਹਿ ਬਾਜੀ ਨਾਨਕ ਅਨਹਦ ਤੂਰੇ। ਸ਼ਲੋਕ ਪਤ ਰਾਖੀ ਗੁਰ ਪਾਰ ਬ੍ਰਹਮ, ਤਜ ਪਰਪੰਚ ਮੋਹ ਵਿਕਾਰ, ਨਾਨਕ ਸੋ ਆਰਾਧੀਐ ਅੰਤ ਨ ਪਾਰਾ ਵਾਰ। ਪੌੜੀ ਪੱਪਾ ਪਰਮਿਤ ਪਾਰ ਨ ਪਾਇਆ, ਪਤਤ ਪਾਵਨ ਅਗਮ ਹਰ ਰਾਇਆ, ਹੋਤ ਪੁਨੀਤ ਕੋਟ ਅਪਰਾਧੂ, ਅੰਮ੍ਰਿਤ ਨਾਮ ਜਪਹਿ ਮਿਲ ਸਾਧੂ।

ਧਰਮ ਮਾਨੁਖ ਡਹਿਕਾਏ, ਦੁੱਤਰ ਮਹਾ ਵਿਖਿਆ ਇਹ ਮਾਏ, ਗੁਰਮੁਖ ਭ੍ਰਮ ਭੈ ਮੋਹ ਮਿਟਾਇਆ, ਨਾਨਕ ਤੇ ਪਰਮ ਸੁਖ ਪਾਇਆ। ਸਲੋਕ ਮਾਇਆ ਡੋਲੈ ਬਹੁ ਵਿਧੀ, ਮਨ ਲਪਟਿਓ ਤੇ ਸੰਗ, ਮਾਗਰ ਤੇ ਜੇ ਤੁਮ ਰੱਖੋ, ਸੋ ਨਾਨਕ ਨਾਮ ਹੈ ਰੰਗ। ਪੌੜੀ

ਲੋਕ ਲਾਲਚ ਝੂਠ ਬਿਖੈ ਬਿਖਿਆਦ, ਲਾਲਚ ਝੂਠ ਬਿਖੈ ਬਿਆਦ, ਆਦੇ ਹੀ ਮਹਿਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ, ਨਾਨਕ ਸੂਖ ਨਿਵਾਸ। ਪੌੜੀ ਲੱਲਾ ਲਾਵੋ ਔਖਤ ਜਾਹੂ, ਦੁਖ ਦਰਦ ਤੇ ਮਿਟਹਿ ਖਿਨਾਹੂ, ਨਾਮ ਔਖਤ ਜਿਹ ਹਿਰਦੈ ਹਿਤਾਵੈ, ਤਾਹੇ ਰੋਗ ਸੁਪਨੇ ਨਹੀਂ ਆਵੈ, ਹਰ ਔਖਤ ਸਭ ਘਟ ਹੈ ਭਾਈ।

ਨਮਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਖਿਮਾ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਅਵਤਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

जो तिस पावे नान का तिस पावे नान का साई गल

ਸੁਖ ਸਹਿਜ ਆਨੰਦ ਘਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿੱਧ ਪਏ ਭੇਟਿਆ ਗੁਰਪੂਰਾ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬੜੇ ਖੁਸ਼ੀਆਂ ਭਰੇ ਮੌਕੇ ਤੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਆਪਾਂ ਅੱਜ ਆਨੰਦ ਕਾਰਜ ਆਰੰਭ ਕਰਨ ਜਾ ਰਹੇ ਹਾਂ। ਸੁਭਾਗ ਜੋੜੀ ਦਾ ਨਾਂ ਹੈ ਜੀ ਨਰਿੰਦਰ ਸਿੰਘ ਜੀ ਅਤੇ ਨਾਲ ਨਵਨੀਤ ਕੌਰ। ਨਰਿੰਦਰ ਸਿੰਘ ਜੀ ਹੰਸ ਪੁੱਤਰ ਸਰਦਾਰ ਜਸਪਾਲ ਸਿੰਘ ਅਤੇ ਬੀਬੀ ਜਸਵੀਰ ਕੌਰ ਦੇ, ਬੱਚੀ ਨਵਨੀਤ ਕੌਰ ਹੈ ਜੀ ਸਪੁੱਤਰੀ ਸਰਦਾਰ ਮਨਜੀਤ ਸਿੰਘ ਅਤੇ ਬੀਬੀ ਕਮਲਜੀਤ ਕੌਰ ਦੇ। ਅਤੇ ਸਾਰੇ ਪ੍ਰੋਗਰਾਮ ਜੋ ਹਨ ਉਹ ਗੁਰਮਤਿ ਰਹਿਤ ਮਰਿਆਦਾ ਅਨੁਸਾਰ ਹੋਣੇ ਨੇ। ਸੋ ਆਪਾਂ ਉਸ ਦੇ ਉੱਤੇ ਇੱਕ ਵਾਰੀ ਉਦੇਸ਼ ਨੇ ਕੁਝ ਆਨੰਦ ਕਾਰਜ ਦੇ। ਪਹਿਲਾ ਹਿੱਸਾ ਹੋਏਗਾ ਜੀ ਇਲਾਹੀ ਬਾਣੀ ਦੇ ਸ਼ਬਦ ਦਾ ਕੀਰਤਨ, ਕੀਤਾ ਲੋੜੀ ਕੰਮ ਸੁਹਾਰ ਪਿਆ ਆਖੀ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀ ਹੈ। ਸਾਡਾ ਕੀਰਤਨੀ ਜਥਾ ਭਾਈ ਸਾਹਿਬ ਹਰਭਜਨ ਸਿੰਘ ਲਹਿਰੀ ਜੀ ਦਾ ਉਹ ਕੀਰਤਨ ਕਰ ਰਿਹਾ ਹੋਵੇਗਾ। ਹੁਣ ਜਦੋਂ ਸੰਪੂਰਨਤਾ ਹੋ ਗਈ ਉਸ ਕੀਰਤਨ ਦੀ, ਉਸ ਸ਼ਬਦ ਦੀ, ਤਾਂ ਫਿਰ ਅਰਦਾਸ ਆਰੰਭ ਹੋਵੇਗੀ ਜਿਸ ਦੇ ਵਿੱਚ ਭਾਈ ਸਾਹਿਬ ਨਵਨੀਤ ਸਿੰਘ ਜੀ ਅਰਦਾਸ ਕਰਨਗੇ। ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸੰਗਤਾਂ ਇਸ ਤਰ੍ਹਾਂ ਬੈਠੀਆਂ ਰਹਿਣਗੀਆਂ ਜੀ। ਅਰਦਾਸ ਤੋਂ ਉਪਰੰਤ ਹੁਕਮਨਾਮਾ ਲਿਆ ਜਾਵੇਗਾ। ਹੁਕਮਨਾਮੇ ਦੇ ਬਾਅਦ ਪੱਲੇ ਦੀ ਰਸਮ ਹੋਵੇਗੀ। ਪੱਲੇ ਦੇ ਵਾਸਤੇ ਪਹਿਲੇ ਬੇਨਤੀ ਕਰਦੇ ਹਾਂ ਕਿ ਪੱਲਾ ਦੋਹਾਂ ਨੇ ਫੜਨਾ ਹੁੰਦਾ ਆਪਣੇ ਆਪਣੇ ਸਿਰੇ ਤੋਂ, ਤਾਂ ਕਿ ਇਹ ਮਰਿਆਦਾ ਹੈ। ਫਿਰ ਲਾਵਾਂ ਦਾ ਪਾਠ ਸ਼ੁਰੂ ਹੋ ਜਾਣਾ ਪੱਲੇ ਦੀ ਰਸਮ ਤੋਂ ਬਾਅਦ, ਅਤੇ ਚਾਰ ਲਾਵਾਂ ਨੇ ਇਕੱਲੀ ਇਕੱਲੀ ਲਾਵਾਂ ਦਾ ਪਾਠ ਵਾਰੀ ਵਾਰੀ ਹੋਣਾ, ਹਰ ਪ੍ਰ ਲਾਵਾਂ ਦੇ ਨਾਲ ਸ਼ਬਦ ਕੀਰਤਨ ਵੀ ਹੋਣਾ ਅਤੇ ਨਾਲ ਪ੍ਰਕਰਮਾ ਵੀ ਸੁਭਾਗ ਜੋੜੀ ਨੇ ਕਰਨੀਆਂ ਨੇ। ਪਹਿਲੀ ਪ੍ਰਕਰਮਾ ਦੇ ਅੰਤ ਦੇ ਉੱਤੇ ਜਦੋਂ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੂਜੀ ਵਾਰੀ ਆਵੇ ਤਾਂ ਫਿਰ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਉਹਨਾਂ ਨੇ ਮੱਥਾ ਟੇਕ ਕੇ ਖੜ੍ਹੇ ਹੋ ਜਾਣਾ ਅਤੇ ਫਿਰ ਮੇਰੇ ਵਾਲੇ ਪਾਸੇ ਨੂੰ ਸ਼ੁਰੂ ਕਰਨੀ ਪਹਿਲੀ ਪ੍ਰਕਰਮ, ਆਪਣਾ ਸੱਜਾ ਮੋਢਾ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸੇ ਰੱਖ ਕੇ ਅਤੇ ਨਾਲ ਉਸ ਦੇ ਵਿੱਚ ਨਰਿੰਦਰ ਸਿੰਘ ਜੀ ਅੱਗੇ ਅੱਗੇ ਚੱਲਣਗੇ ਅਤੇ ਨਵਨੀਤ ਕੌਰ ਪਿੱਛੇ ਪਿੱਛੇ ਮਰਿਆਦਾ ਦੇ ਅਨੁਸਾਰ। ਉਸ ਦੌਰਾਨ ਪਹਿਲੀ ਲਾਮ ਦਾ ਕੀਰਤਨ ਵੀ ਹੋ ਰਿਹਾ ਹੋਵੇਗਾ। ਪ੍ਰਕਰਮਾ ਪੂਰੀ ਕਰਕੇ ਫਿਰ ਆਪਣੇ ਥਾਂ 'ਤੇ ਵਾਪਸ ਜਾ ਕੇ ਮੱਥਾ ਟੇਕ ਕੇ ਬੈਠ ਜਾਣਾ ਉਹਨਾਂ ਨੇ। ਫਿਰ ਦੂਸਰੀ ਪ੍ਰਕਰਮਾ ਵਾਸਤੇ ਸ਼ਬਦ ਜੋ ਹੈ ਪਹਿਲਾਂ ਉਸ ਸਰਵਣ ਕਰਾਂ ਲਾਮ ਦਾ, ਫਿਰ ਉਹਦੀ ਸਮਾਪਤੀ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੀ ਮੱਥਾ ਟੇਕ ਕੇ ਦੂਸਰੀ ਲਾਮ ਦੀ ਪ੍ਰਕਰਮਾ ਸ਼ੁਰੂ ਕਰ ਦੇਣੀ ਹੈ। ਫਿਰ ਤੀਸਰੀ ਅਤੇ ਚੌਥੀ, ਜਦੋਂ ਚਾਰੇ ਪੂਰੀਆਂ ਹੋ ਗਈਆਂ ਤਾਂ ਫਿਰ ਆਪ ਜੀ ਨੇ ਬੈਠ ਜਾਣਾ ਇਸ ਤਰ੍ਹਾਂ। ਹੁਣ ਮੈਨੂੰ ਨਹੀਂ ਪਤਾ ਕਿ ਆਪ ਜੀ ਨੇ ਖੜ੍ਹੇ ਹੋ ਕੇ ਪਾਠ ਸੁਣਨਾ ਹੈਗਾ ਜੇ ਬੈਠ ਕੇ ਜੀ, ਦੱਸੋ ਦੋਨੋਂ ਜਣੇ ਬੈਠੇ ਬੈਠੇ ਸੁਣਨਾ ਜੀ? ਠੀਕ ਹੈ, ਚਲੋ ਬੈਠੇ ਬੈਠੇ ਜੀ। ਸੋ ਜਦੋਂ ਚਾਰੇ ਪ੍ਰਕਰਮਾਂ ਹੋ ਗਈਆਂ ਤਾਂ ਫਿਰ ਕੁਝ ਸ਼ਬਦ ਹੋਰ ਵੀ ਰਹਿ ਹੁੰਦੇ ਨੇ ਮਰਿਆਦਾ ਅਨੁਸਾਰ, ਉਹ ਪੂਰੇ ਕਰਨਗੇ ਸਾਡੇ ਕੀਰਤਨ ਜਥੇ ਕਰਕੇ, ਅਤੇ ਫਿਰ ਆਪਾਂ ਅਰਦਾਸ ਵਿੱਚ ਖੜ੍ਹੇ ਹੋਵਾਂਗੇ ਸਾਰੇ। ਉਸ ਤੋਂ ਬਾਅਦ ਫਿਰ ਥੋੜ੍ਹਾ ਹੋਰ ਪ੍ਰੋਗਰਾਮ ਹੋਵੇਗਾ ਹੁਕਮਨਾਮਾ ਲੈ ਕੇ ਉਸ ਤੋਂ ਬਾਅਦ। ਸੋ ਜਿਹੜੀ ਪਹਿਲੀ ਅਰਦਾਸ ਆ ਉਸ ਵਿੱਚ ਪਹਿਲਾਂ ਬੇਨਤੀ ਕਰਦਾ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਖੜ੍ਹੇ ਹੋਣਾ, ਹੋਰ ਬਾਕੀਆਂ ਨੇ ਨਹੀਂ ਹੋਣਾ। ਆਓ ਆਪਾਂ ਸ਼ੁਰੂ ਕਰੀਏ। ਫਿਰ ਸਾਰਿਆਂ ਨੂੰ ਬੇਨਤੀ ਹੈ ਕਾਗਜ਼ ਦਾ ਬਖਸ਼ਣੀ ਬੱਚਿਆਂ ਨੂੰ ਸੰਭਾਲ ਕੇ ਰੱਖਣਾ, ਤਾਂ ਕਿ ਆਪਾਂ ਗੁਰੂ ਸਾਹਿਬ ਦਾ ਆਦਿ ਜੋ ਹੈ ਉਸਨੂੰ ਪਿਆਰ ਸਤਿਕਾਰ ਕਰਦੇ ਰਹੀਏ। ਅਤੇ ਆਓ ਆਪਾਂ ਸ਼ਬਦ ਸਰਵਣ ਕਰੀਏ, ਕੀਤਾ ਲੋੜੀ ਕੰਮ ਸਾਰ ਪਿਆ ਕੇ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: બાકી બેજો. ਤੇਰੇ ਭਾਣੇ ਸਰਬੱਤ ਦਾ ਭਲਾ
1: ਸਤਿ ਸ੍ਰੀ ਅਕਾਲ।

ਸਾਹਿਬ ਡਾਨੀ ਆਸ ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ ਸਤਨਾਮ

ਜਨ ਨਾਨਕ ਕਾ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਰਿਵਾਰ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ। ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਕਿ ਪੱਲੇ ਦੀ ਰਸਮ ਅਦਾ ਕੀਤੀ ਜਾਏ। ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਹੁਣ ਆਨੰਦ ਕਾਰਜ ਪ੍ਰਾਰੰਭ ਹੋਣ ਲੱਗੇ ਹਨ। ਆਪ ਸਮੂਹ ਸੰਗਤ ਨੇ ਪਿਆਰ ਸਹਿਤ ਸ਼ਾਂਤੀ ਦਾ ਦਾਨ ਬਖਸ਼ਿਸ਼ ਕਰਕੇ ਸਾਰੀ ਮਰਿਆਦਾ ਵਿੱਚ ਤਨ ਮਨ ਕਰਕੇ ਹਾਜ਼ਰ ਹੋਣਾ ਹੈ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਅੱਜ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਵਾਸਤੇ ਸਤਿਗੁਰ ਦੀ ਆਗਿਆ, ਸੰਗਤ ਦੀ ਆਗਿਆ ਲੈਣ ਵਾਸਤੇ ਇਕੱਤਰ ਹੋਏ ਹੋ, ਵਡਭਾਗੀ ਹੋ। ਸਦਾ ਹੀ ਜੀਵਨ ਵਿੱਚ ਕੋਸ਼ਿਸ਼ ਕਰਨੀ ਹੈ ਕਿ ਗੁਰਮਤ ਦੇ ਧਾਰਨੀ ਬਣ ਕੇ ਗੁਰੂ ਮਰਿਆਦਾ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਹੈ, ਕਿਉਂਕਿ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਤੋਂ ਹੀ ਹੁੰਦੀ ਹੈ। ਚਾਰ ਲਾਵਾਂ ਦਾ ਪਾਠ ਹੁਣ ਹੋਵੇਗਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਪਾਵਨ ਪਵਿੱਤਰ ਬਾਣੀ ਹਰ ਸਿੱਖ ਨੂੰ ਬਖਸ਼ਿਸ਼ ਕੀਤੀ ਹੈ, ਜਿਹਦੇ ਰਾਹੀਂ ਆਪਾਂ ਜਿੱਥੇ ਸੰਸਾਰਿਕ ਨਾਤਿਆਂ ਨੂੰ ਖੂਬਸੂਰਤੀ ਨਾਲ ਨਿਭਾ ਸਕਦੇ ਹਾਂ, ਉੱਥੇ ਆਤਮਕ ਤੌਰ ਤੇ ਪ੍ਰਭੂ ਮਿਲਣ, ਪ੍ਰਭੂ ਭਗਤੀ ਦਾ ਚਾਅ ਵੀ ਸਾਡੇ ਅੰਦਰ ਇਹ ਬਾਣੀ ਪੈਦਾ ਕਰਦੀ ਹੈ। ਸੋ ਇਸ ਬਾਣੀ ਨੂੰ ਆਪ ਜੀ ਨੇ ਬੜੇ ਧਿਆਨ ਨਾਲ ਸਰਵਣ ਕਰਨਾ ਹੈ। ਜਦੋਂ ਪਹਿਲੀ ਲਾਮ ਦਾ ਪਾਠ ਸੰਪੂਰਨ ਹੋ ਜਾਏਗਾ, ਦਾਸ ਅਖੀਰਲੀਆਂ ਪੰਕਤੀਆਂ ਦੋ ਵਾਰੀ ਪੜ੍ਹੇਗਾ। ਆਪ ਜੀ ਨੇ ਆਪਣੇ ਅਸਥਾਨ ਤੋਂ ਉੱਠਣਾ ਹੈ, ਮੱਥਾ ਟੇਕਣਾ ਹੈ ਤੇ ਗੁਰੂ ਸਾਹਿਬ ਜੀ ਨੂੰ ਸੱਜੇ ਹੱਥ ਰੱਖ ਕੇ, ਭਾਵ ਮੇਰੇ ਸੱਜੇ ਪਾਸੇ, ਆਪ ਜੀ ਨੇ ਆਹਿਸਤਾ ਆਹਿਸਤਾ ਪਰਿਕਰਮਾ ਕਰਨੀ ਹੈ, ਫਿਰ ਮੱਥਾ ਟੇਕ ਕੇ ਬੈਠ ਜਾਣਾ ਹੈ। ਆਪ ਜੀ ਜਦੋਂ ਪਰਿਕਰਮਾ ਕਰੋਗੇ, ਰਾਗੀ ਸਿੰਘ ਨਾਲ ਨਾਲ ਕੀਰਤਨ ਕਰਨਗੇ ਲਾਮ ਦਾ, ਬੜੇ ਪਿਆਰ ਦੇ ਨਾਲ ਆਹਿਸਤਾ ਆਹਿਸਤਾ ਆਪਣੇ ਪਰਿਕਰਮਾ ਕਰਨੀ ਹੈ, ਫਿਰ ਮੱਥਾ ਟੇਕ ਕੇ ਬੈਠ ਜਾਣਾ ਹੈ। ਹਰ ਲਾਮ ਤੇ ਜਦੋਂ ਪਰਿਕਰਮਾ ਪ੍ਰਾਰੰਭ ਕਰਨੀ ਹੈ, ਆਪ ਜੀ ਨੇ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ ਹੈ ਤੇ ਮੱਥਾ ਟੇਕ ਕੇ ਫਿਰ ਬੈਠਣਾ ਹੈ। ਇਸੇ ਤਰ੍ਹਾਂ ਚਾਰ ਲਾਵਾਂ, ਚਾਰ ਪਰਿਕਰਮਾ ਹੋਣਗੀਆਂ। ਆਪ ਜੀ ਨੇ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਹਨ। ਬੇਨਤੀ ਹੈ ਕਿ ਬੱਚਿਆਂ ਨੂੰ ਥੋੜਾ ਜਿਹਾ ਸੰਕੋਚ ਲਿਆ ਜਾਏ ਤਾਂ ਜੋ ਆਪਾਂ ਪਿਆਰ ਨਾਲ ਸਤਿਗੁਰਾਂ ਦੀ ਸਾਰੀ ਮਰਿਆਦਾ ਨੂੰ ਪਿਆਰ ਨਾਲ ਨਿਭਾ ਸਕੀਏ। ਆਓ ਪਿਆਰ ਸਹਿਤ ਸਾਰੇ ਹਾਜ਼ਰੀਆਂ ਭਰੀਏ ਜੀ। ਸਤਨਾਮ।

ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਜੋ ਪਾਤਸ਼ਾਹ ਦਾ ਉਹ ਟਾਸਰਾ ਲੈ ਕਰਕੇ ਕਾਰਜ ਆਰੰਭ ਕੀਤਾ ਸੀ। ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਕਾਰਜ ਨਿਰਵਿਘਨ ਸੰਪੂਰਨ ਹੋਇਆ ਹੈ। ਦਾਸ ਦੇ ਜੱਥੇ ਵੱਲੋਂ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ ਆਓ। ਵਧਾਈ ਦੇ ਸ਼ਬਦ ਗਾਇਨ ਕਰਾਂਗੇ ਆਪ ਸਾਰਿਆਂ ਨੇ ਰਲ ਕੇ ਕਿਰਪਾ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

ਬਾਅਦ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਮਰਿਆਦਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਪਾ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਗ੍ਰਿਸ਼ਤ ਧਰਮ ਦੀਆਂ ਸਾਰੀਆਂ ਖੁਸ਼ੀਆਂ ਝੋਲੀ ਵਿਚ ਪਾਉਣੀਆਂ, ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਤੇ ਮੰਗਾਂ ਭਰੇ ਸਮੇਂ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਾਵ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਨਰਿੰਦਰ ਸਿੰਘ ਜੀ ਅਤੇ ਨਵਨੀਤ ਕੌਰ ਜੀ ਦੇ ਸ਼ੁਭ ਆਨੰਦ ਕਾਰਜ ਕੁਰ ਮਰਯਾਦਾ ਅਨੁਸਾਰ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ। ਇਸ ਖੁਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਇੱਥੋਂ ਦੀ ਸਮੂਹ ਸੰਗਤ ਵੱਲੋਂ ਅਤੇ ਆਪ ਸਮੂਹ ਆਏ ਪ੍ਰਾਹੁਣਿਆਂ ਵੱਲੋਂ ਬਹੁਤਾ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਉੱਥੇ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਖ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ ਨੂੰ, ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਗੁਰੂ ਕਿਰਪਾ ਕਰੇ ਇਹਨਾਂ ਦੀ ਜੋੜੀ ਸਦਾ ਲਈ ਬਣੀ ਰਹੇ। ਜੋੜੀ ਜੀਵੈ ਜੋ ਵਿਚਾਰ ਅਤੇ ਹਰੀ ਗੁਰਬਾਣੀ ਕਹਿ ਰਹੀ ਹੈ ਜੀ, ਅਤੇ ਨਾਲ ਅਕਾਲ ਪੁਰਖ ਇਹਨਾਂ ਨੂੰ ਵਿਆਹਤਾ ਜੀਵਨ ਦੀਆਂ, ਗ੍ਰਸਤ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਬਖਸ਼ੇ, ਸੁੱਖ ਬਖਸ਼ੇ। ਸਾਡੀ ਅਰਦਾਸ ਬੇਨਤੀ ਹੈ ਜੀ। ਅਤੇ ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਨੂੰ ਕਿ ਉਹ ਵਿਆਹਤਾ ਜੋੜੀ ਨੂੰ ਸਨਮਾਨਿਤ ਕਰਨਗੇ ਜੀ। ਸਾਡੇ ਗੁਰੂ ਘਰ ਦਾ ਰਿਵਾਜ ਹੈ, ਅਸੀਂ ਸਰੋ ਪਾਉ ਬਖਸ਼ਿਸ਼ ਕਰਦੇ ਹਾਂ ਹਰ ਸੁਭਾਗ ਜੋੜੀ ਨੂੰ। ਹਾਂਜੀ, ਖੜ੍ਹੇ ਹੋ ਕੇ ਲੜੋਗੇ ਤਾਂ ਬਹੁਤ ਚੰਗੀ ਗੱਲ ਹੋਏਗੀ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਆਪ ਜੀ ਦਾ। ਅਤੇ ਇੱਥੇ ਧੰਨਵਾਦ ਹੈ ਸਾਡੇ ਗੁਰੂ ਘਰ ਦੇ ਕੀਰਤਨ ਜਥੇ ਦਾ, ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦੇ ਜਥੇ ਦਾ, ਜਿਹੜਾ ਨੇ ਬੜੇ ਹੀ ਰਸਪਨੇ ਕੀਰਤਨ ਸਾਨੂੰ ਸਰਵਣ ਕਰਵਾਏ ਨੇ। ਧੰਨਵਾਦ ਹੈ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਦਾ, ਜਿਹਨਾਂ ਨੇ ਸਾਰਾ ਪ੍ਰੋਗਰਾਮ ਗੁਰਮੁਖ ਅਨੁਸਾਰ ਕੀਤਾ ਹੈਗਾ, ਗੁਰਬਾਣੀ ਦਾ ਅਰਦਾਸ ਸਭ ਕੁਛ। ਸੋ ਧੰਨਵਾਦ ਹੈ ਸਾਡੇ ਦੋ ਹੋਰ ਕਮੇਟੀ ਮੈਂਬਰਾਂ ਦਾ, ਸਰਦਾਰ ਸੋਹਣ ਸਿੰਘ ਧਨੋਤਾ ਅਤੇ ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਪਲੈਨਿੰਗ ਦੇ ਵਿੱਚ ਜੁੱਟੇ ਹੁੰਦੇ ਨੇ। ਧੰਨਵਾਦ ਹੈ ਜੀ ਇੱਥੇ ਨਾਲ ਸਾਡੇ ਆਡੋਵਿਜ਼ੂਅਲ ਰੂਮ ਦਾ ਵੀ, ਜਿਹੜੇ ਸਾਰਾ ਪ੍ਰੋਗਰਾਮ ਜੋ ਹੈ ਉਹ ਸਕਰੀਨ 'ਤੇ ਵੀ ਦਿਖਾ ਰਹੇ ਸੀਗੇ ਅਤੇ ਨਾਲ ਉਹ ਯੂਟਿਊਬ 'ਤੇ ਵੀ ਦਿਖਾ ਰਹੇ ਹੁੰਦੇ ਨੇ ਇੰਟਰਨੈਟ 'ਤੇ। ਉਹ ਇੱਥੇ ਨਹੀਂ ਹੁੰਦੇ, ਰਿਮੋਟ ਕੰਟਰੋਲ ਹੁੰਦਾ ਸਾਰਾ ਉਹਨਾਂ ਕੋਲ, ਵੱਖਰੇ ਕਮਰੇ 'ਚ ਨੇ, ਇੱਥੇ ਨਹੀਂ ਹੈਗੇ ਆਹ ਕਮਰਾ ਸਾਡਾ, ਇਹ ਆਡੋਵਿਜ਼ੂਅਲ ਦਾ, ਪਰ ਉਹ ਆਪਣੇ ਕਮਰੇ 'ਚ ਬੈਠੇ ਹੀ ਕੰਟਰੋਲ ਕਰ ਰਹੇ ਨੇ ਕੰਪਿਊਟਰ ਨਾਲ ਸਾਰਾ ਕੁਛ। ਸੋ ਜੇ ਕਿਸੇ ਨੂੰ ਅੱਗੇ, ਹਾਂ ਨਾਲ ਇਹ ਵੀ ਆ ਬੇਨਤੀ, ਧੰਨਵਾਦ ਹੈ ਸਾਡੇ ਪ੍ਰੀ ਮੈਰਿਜ ਕਾਉਂਸਲਿੰਗ ਦੀ ਟੀਮ ਦਾ ਵੀ, ਉਹ ਜਿਨ੍ਹਾਂ ਨੇ ਵਿਆਹ ਕਰਾਉਣੇ ਹੁੰਦੇ ਨੇ ਉਹਨਾਂ ਜੋੜਿਆਂ ਨੂੰ ਪਹਿਲਾਂ ਹੀ ਫ੍ਰੀ ਕਾਉਂਸਲਿੰਗ ਦਿੰਦੇ ਨੇ ਗੁਰਮਤਿ ਅਨੁਸਾਰ, ਕਿਵੇਂ ਉਹਨਾਂ ਨੇ ਆ ਕੇ ਇੱਥੇ ਸਾਰਾ ਕੁਛ ਕਰਨਾ। ਉਹ ਸਾਡੇ ਗੁਰੂ ਘਰ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਹੈਗਾ, ਹਰ ਮਹੀਨੇ ਦੀ ਦੇ ਪਹਿਲੇ ਸ਼ਨੀਚਰਵਾਰ 1 ਵਜੇ ਕਲਾਸ ਸ਼ੁਰੂ ਹੁੰਦੀ ਹੈ ਫ੍ਰੀ, ਅਤੇ 2-3 ਘੰਟੇ ਦੀ ਹੁੰਦੀ ਹੈ, ਅਤੇ ਜ਼ੂਮ 'ਤੇ ਵੀ, ਇੰਟਰਨੈੱਟ 'ਤੇ ਵੀ ਜਾ ਕੇ ਬਹੁਤ ਸਾਰਿਆਂ ਨੇ ਵਰਲਡ ਵਾਈਡ ਉਸ ਤੋਂ ਲਾਭ ਉਠਾਇਆ ਹੈਗਾ। ਇਹ ਦੇਖੋ ਕਿੰਨਾ ਫਾਇਦਾ ਹੋ ਰਿਹਾ ਉਹਨਾਂ ਨੂੰ। ਜਦੋਂ ਫਿਰ ਵਿਆਹ 'ਤੇ ਆਉਂਦੇ ਨੇ ਉਹ ਅਦਬ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ, ਅਤੇ ਜਦੋਂ ਅਦਬ ਕਰੀਏ ਤਾਂ ਸਭ ਕੁਛ ਮਿਲ ਜਾਂਦਾ। ਫਿਰ ਮੈਂ ਬੜੇ ਪਿਆਰ ਅਤੇ ਸਤਿਕਾਰ ਨਾਲ ਕਹਿਣ ਲੱਗਾ, ਬੱਚਿਆਂ ਨੂੰ ਵੀ ਯਾਦ ਆ ਗਿਆ, ਮੇਰੇ ਕੋਲ ਬੈਠੇ ਸੀ ਆਰਾਮ ਨਾਲ ਕਿ ਨਹੀਂ, ਦੇਖ ਲਓ ਮੈਨੂੰ ਵੀ ਗੁਰੂ ਨੇ ਬਖਸ਼ਿਸ਼ ਕੀਤੀ ਕਿ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ, ਬੇਬੀ ਸਿੱਟ ਕਰਨ ਦਾ। ਤਾਂ ਧੰਨਵਾਦ ਗੁਰੂ ਸਾਹਿਬ ਜੀ ਦਾ। ਅਤੇ ਬੱਚਿਆਂ ਨੂੰ ਜਿਵੇਂ ਆਪਾਂ ਮੋਲਡ ਕਰੀਏ ਉੱਦਾਂ ਹੋ ਜਾਂਦੇ ਨੇ, ਉਹ ਥੋੜ੍ਹਾ ਧਿਆਨ ਮੰਗਦੇ ਨੇ, ਜੇ ਆਪ ਜੀ ਧਿਆਨ ਦੇ ਦਿਓ ਤੁਹਾਡੇ ਕੋਲ ਹੀ ਰਹਿਣਗੇ, ਫਿਰ ਉਹ ਕਿਤੇ ਨਹੀਂ ਜਾਣਗੇ, ਹੋਰ ਧਿਆਨ ਮੰਗਦੇ ਨੇ, ਬਸ ਇੰਨੀ ਗੱਲ ਆ, ਕਿਉਂਕਿ ਆਪਾਂ ਵੀ ਕਰਦੇ ਰਹੇ ਇੱਦਾਂ। ਸੋ ਲੰਗਰ ਦਾ ਮੈਨੂੰ ਪਤਾ ਲੱਗਾ ਕਿ ਆਪ ਜੀ ਨੇ ਇੱਥੇ ਨਹੀਂ ਛਕਣਾ, ਅਤੇ ਮੈਂ ਬੇਨਤੀ ਕਰਾਂ ਹੱਥ ਜੋੜ ਕੇ, ਬਹੁਤ ਵੱਡਾ ਗੁਰੂ ਘਰ ਆ, ਆਪ ਜੀ ਸੰਗਤਾਂ ਨੇ ਬਣਾਇਆ, ਅਤੇ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨੀ ਲੰਗਰ ਹਾਲ ਦੇ ਵਿੱਚ, ਸਭ ਨੇ ਲੰਗਰ ਛੱਕ ਜਾਣ ਦੀ ਕਿਰਪਾ ਕਰਨੀ ਹੈਗੀ ਆ ਅਤੇ ਇਸ ਤਰ੍ਹਾਂ ਕਿਉਂਕਿ ਗੁਰੂ ਕਾ ਲੰਗਰ ਆ ਅਤੇ ਗੁਰੂ ਕੀ ਸੰਗਤ ਤੁਸੀਂ ਹੋ ਅਤੇ ਸੰਗਤ ਦਾ ਸਾਡਾ ਫਰਜ਼ ਬਣਦਾ ਅਸੀਂ ਘੱਟੋ ਘੱਟ ਗੁਰੂ ਦੀ ਸੰਗਤ ਨੂੰ ਸੇਵਾ ਦਾ ਮੌਕਾ ਦੇਈਏ, ਸੇਵਾ ਕਰਨ ਲਈ ਉਹਨਾਂ ਦੀ ਸੇਵਾ ਵੀ ਕੀਤੀ ਜਾਵੇ। ਸੋ ਇਸ ਭਾਵਨਾ ਨੂੰ ਮੁੱਖ ਰੱਖਦੇ ਹੋਏ ਆਪ ਸਾਰਿਆਂ ਨੂੰ ਬੇਨਤੀ ਆ ਕਿ ਗੁਰੂ ਕੇ ਲੰਗਰ ਤਿਆਰ ਨੇ, ਆਪ ਸਭ ਨੇ ਗੁਰੂ ਕੇ ਲੰਗਰ ਵਾਲੇ ਪਾਸੇ ਜਾ ਕੇ ਛਕਣ ਦੀ ਕਿਰਪਾ ਕਰਨੀ, ਹੱਥ ਜੋੜ ਕੇ ਬੇਨਤੀ ਹੈ। ਬਹੁਤ ਵਾਰੀ ਸਾਡੇ ਨਾਲ ਇੱਦਾਂ ਹੁੰਦਾ ਜਦੋਂ ਉਹਨਾਂ ਨੇ ਨਹੀਂ ਪਲੈਨਿੰਗ ਕੀਤੀ ਹੁੰਦੀ, ਕੋਈ ਗੱਲ ਨਹੀਂ, ਇਹ ਪਲੈਨਿੰਗ ਤੁਹਾਡੀ ਆ, ਸਾਡੀ ਨਹੀਂ ਹੈ। ਸਾਰਾ ਕੁਛ ਸੰਗਤਾਂ ਕਰਦੀਆਂ ਨੇ, ਬਿਲਡਿੰਗਾਂ ਬਣ ਰਹੀਆਂ ਨੇ, ਸੰਗਤਾਂ ਹੀ ਲੱਖ ਲੱਖ ਡਾਲਰ ਦੇ ਰਹੀਆਂ ਨੇ ਜੀ, ਤਾਂ ਉਹ ਬਣ ਜਾਣੀ ਦੋ ਮੰਜ਼ਲੀਆਂ ਬਿਲਡਿੰਗਾਂ ਜਿਹੜੀਆਂ ਹੈਗੀਆਂ। ਸੋ ਆਪ ਸਮੂਹ ਸੰਗਤਾਂ ਦਾ ਦੋਨਾਂ ਪਰਿਵਾਰਾਂ ਨੂੰ ਆ ਕੇ ਅੱਜ ਵਿਆਹ ਦੇ ਵਿੱਚ ਆ ਕੇ ਹਾਜ਼ਰੀਆਂ ਭਰਨ ਲਈ, ਵਿਆਹ ਦੀ ਰੌਣਕ ਨੂੰ ਵਧਾਉਣ ਲਈ ਅਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਸ਼ਾਨ ਨੂੰ ਵਧਾਉਣ ਲਈ ਵੀ, ਤਾਂ ਆਪ ਜੀ ਦਾ ਹਾਰਦਿਕ ਧੰਨਵਾਦ। ਥੈਂਕਸ ਯੂ ਆਲ ਫਾਰ ਕਮਿੰਗ ਹੀਅਰ ਔਨ ਦਾ ਇਨਵੀਟੇਸ਼ਨ ਆਫ ਬੋਥ ਫੈਮਿਲੀਜ਼ ਹੀਅਰ ਟੂਡੇ, ਐਂਡ ਯੂ ਆਰ ਰੀਅਲੀ ਪਾਰਟ ਆਫ ਆਲ ਦਿਸ ਹੈਪੀ ਮੂਮੈਂਟ, ਵੀ ਐਪਰੀਸ਼ੀਏਟ ਦੈਟ। ਸੋ ਹੁਣ ਜੇ ਕਿਸੇ ਨੇ ਬੱਚਿਆਂ ਨੂੰ ਸ਼ਗਨ ਦੇਣਾ ਦੇ ਸਕਦੇ ਹੋ, ਅਤੇ ਨਹੀਂ ਤਾਂ ਲੰਗਰ ਵਾਲੇ ਪਾਸੇ ਜਾਣ ਦੀ ਕਿਰਪਾ ਕਰਨੀ, ਸਾਰਿਆਂ ਨੂੰ ਬੇਨਤੀ ਫਿਰ ਇੱਕ ਵਾਰੀ। ਅਤੇ ਚਾਹ ਵੀ ਨਾਲ ਤਿਆਰ ਹੁੰਦੀ ਆ, ਸਭ ਕੁਛ ਤਿਆਰ ਹੁੰਦਾ, ਜਿਹੜੀ ਚੀਜ਼ ਵੀ ਚੰਗੀ ਲੱਗਦੀ ਆ ਅੱਜ ਉਹਨੇ ਕਰ ਲੈਣਾ। ਅਤੇ ਹੁਣ ਸਮਾਪਤੀ ਕਰੀਏ ਜੀ ਫਿਰ। ਸੋ ਸੇਵਾ ਨਿਭਾਉਂਦੇ ਹਾਂ, ਬਹੁਤ ਗਲਤੀਆਂ ਹੋ ਜਾਂਦੀਆਂ ਨੇ, ਅਸੀਂ ਕੁਝ ਨਹੀਂ ਜਾਣਦੇ, ਇਹ ਗੁਰੂ ਹੀ ਕਰਵਾਉਂਦਾ ਸਾਰਾ ਕੁਛ। ਅਤੇ ਇਸ ਕਰਕੇ ਗਲਤੀਆਂ ਕਿਵੇਂ ਕਰਦੇ ਹੋਏ ਸਾਨੂੰ ਜ਼ਰੂਰ ਨਿਵਾਜ ਦੇਣਾ। ਆਪ ਜੀ ਦਾ ਹਾਰਦਿਕ ਧੰਨਵਾਦ। ਅਤੇ ਕਿਸੇ ਨੇ ਦਾਜੀ ਤਾਂ ਨਹੀਂ ਦੇਣੀ ਆ ਕੇ ਜੀ? ਨਹੀਂ? ਅੱਛਾ, ਚਲੋ ਫਿਰ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਾਂਜੀ ਅੱਲਾ ਦੀ, ਹਾਂਜੀ ਨਾਲੇ ਆਪਾਂ ਕੱਪੜਾ ਵੀ ਚੱਕਣਾ।

ਨਮਸਕਾਰ ਜੀ ਸਤਿ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ ਰਾਗ ਦਰਬਾਰ ਦਾ।

ਲੇਟ ਆਉਣਾ।

Thank you.

Gracias.

ਸਾਰੇ

ಸಾಧ್ಯತೆಗಳಿಂದ

ಗತಿ ಯೋಗಿ ಕೈ ಕೋರ್ ರಾಜಿ ಕೈ ಕೋರ್ ಕೌಣ ಪಾಣಿ ಬ ಸಂಸರ್ ಕೈ ಕೋರ್ ದೇಶ ಮಂಡಲ ਸਦਸਨ ਅਗਨੀ ਆਪਣਾ ਸੰਸਾਰਾ ਨਾਵੇਂ ਜੇ ਜੇ ਭਾਵਾ ਕਰਤੇ ਨੇ ਸਾਰਾ ਕਈ ਕੋਟ ਕੀ ਅਸੀਂ ਸਮੋਦੇ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਜਗ ਨਾ ਪ੍ਰਸਾਦ ਕਈ ਕੋਟ ਭੂਤ ਪ੍ਰੇਤ ਸਿੱਖਣ ਮਰਗਾਚ ਕਈ ਕੋਟ ਪਾਤਾਲ ਕੇ ਵਾਦੀ ਕਈ ਕੋਟ ਨਰਕ ਸੁਰਤ ਨਿਵਾਦੀ ਕਈ ਕੋਟ ਬੈਠ ਕਈ ਥਾਹੇ ਕਈ ਕੋਟ ਢਾਲਾ ਤੱਕ ਪਾਏ ਜੈ ਜੈ ਭਾਣਾ ਕਾ ਰਾਖੇ ਨਾਣੀ ਸਭ ਸਭ ਪਿਆਰ

Thank you.

Thank you.

ਜਗਤ ਹਰ ਗੋਪਾਲ ਕਰ ਜੀਆ ਆਪੇ ਪ੍ਰਤ ਪਾਲ ਸ੍ਰੀਮਨ ਮੇਰੇ ਸਦਾ ਕਰ ਜਾ ਭੰਗੜਾ ਸੀ ਪ੍ਰਭੇ ਆਪੇ ਆਪ ਨਾ ਹੀ ਤੇਰਾ ਕਿਸ ਕਾਮ ਦਾ ਨਾਨਕ ਜਪੇ ਕਰ ਨਾਮ ਕਰਮਾਤਾ ਹੋਏ ਕਰ ਤੋ ਗਰਬਾ ਜਾ ਸਤ ਮੰਦਰ ਤੋਂ ਥਾਮਣ ਥੰਮਣ ਤੋਂ ਗੁਰਕਾ ਸਬਦ ਮਿਲਿਆ ਥੰਮਣ ਜੋ ਅੰਧਕਾਰ ਦੁਸਪਤ ਪ੍ਰਕਾਰ ਗੁਰ ਦਰਸ਼ਨ ਦੇਖ ਮਨ ਹੋਏ ਤੁਗਾਰ ਬਾਛੋ ਧਨੂਰ ਨਾਨਕ ਕੀਆ ਲੋਚਾ ਪੂਰ ਦੁਖ ਸੁਖ ਦੇਵਨ ਹਾਰ ਅਵਰ ਤਿਆਗ ਤੁਸ਼ਕਾਰ ਕੌਣ ਬਚਾਈ ਤੇਰਾ

ਸ਼ਾਂਤ ਹੇਰ

Yeah.

Tuesday,